ਅਪਾਰਾ ਸਭ ਧਿਆਵਹਿ ਹੈ, ਸਭ ਧਿਆਵਹਿ ਹੈ ਤੁਧ ਜੀ, ਹਰ ਸੱਚੇ ਸਿਰਜਣਹਾਰਾ। ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾਤਾਰਾ, ਹਰ ਧਿਆਵਹੁ।

ਧੰਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ, ਤੇਰੀ ਭਗਤ ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ, ਤੇਰੇ ਭਗਤ ਸਲਾਹ।

ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਾਟ ਘਾਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰ ਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਅਕਰ

ਸਤਸੰਗ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਾਹਿਬ ਆਸ਼ਵਤੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਤਿਆ ਹੈ ਫਿਰ ਅੰਕਿਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰਗੋਬਿੰਦ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤਿਆਈ ਤੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨੂੰ ਜਾਵਤਾ ਹੈ ਸਭ ਤਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਤਾਈ ਹੋਏ ਸਹਾਇ ਦਸਾਂ ਪਾਤਸ਼ਾਹ ਦੇ ਪੁੱਤਰ ਆਤਮਕ ਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਦਾ ਧਿਆਨ ਕਰਕੇ ਹਰ ਸਤ ਬੋਲੋ ਜੀ ਵਾਹਿਗੁਰੂ ਗਰੀਬ ਮਹਾਰਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਡੀਆਂ ਜੱਪੀਆਂ ਜੱਪੀਆਂ ਜਿਹੜਾ ਨਾਮ ਜਪਿਆ ਵਨ ਝੱਕਿਆ ਦੇਖ ਚਲਾਈ ਤੇ ਵਾਹੀ ਦੇਖ ਜਿਹੜ ਕੀਤਾ ਤੇਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਕੋਪਰੀਆਂ ਲਵਾਈਆਂ ਚਰਖੜੀਆਂ ਦੇ ਚੜੇ ਆਰੇ ਨਚਰਾਏ ਗਏ ਗੁਰਦੁਆਰੇ ਸਿਆਵਾ ਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆਰਿਆ ਸੀ ਕਿਸੇ ਦੇ ਕੇਸਾਂ ਸਤਸੰਗ ਨਿਭਾਇਆ ਤੇ ਨਾ ਨੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਭਾਈਆਂ ਤਖਤਾਂ ਸਵਾ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਕੀਤਾ ਵੈ ਜਿਤ ਆਵਣ ਕਾ ਸਤਿਕਾਰ ਸਭ ਸੁੱਖੋ ਹੈ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਤਾਂ ਰਚਿਆ ਰਿਆਇਤ ਦੇਹ ਤੇ ਕੀ ਫਤਿਹ ਬਿਰਧ ਕੀ ਪੈ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸ਼ਾ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਕਿਉਂਕਿ ਆ ਚੰਦੇ ਬੁੰਗੇ ਜੁਗ ਜੁਗ ਅਟਲ ਧਰਮ ਕਹਿ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕੇ ਰੱਖੇ ਆਪ ਵਾਹਿਗੁਰੂ ਗੁਰੂ ਗਰੀਬ ਨਿਵਾਜ ਪੰਜਾ ਸਦਾ ਸਾਹਿਬ ਦਿੱਤਾ ਜੀਓ ਗੁਰਦੁਆਰਾ ਨਿਰਕਾਰਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਹਨਾਂ ਤੋਂ ਆਪ ਦੇ ਪੰਥ ਨੂੰ ਛੋੜਿਆ ਗਿਆ ਹਲਕ ਦਰਸ਼ਨ ਦਾਤ ਸੇਵਾ ਸੰਭਾਲ ਦਿੱਤਾ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਰੋਟੀਆਂ ਦੀ ਓਟ ਗੁਰੂ ਨਿਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਧਾਰ ਜੀਓ ਦੋਏ ਕਰ ਜੋੜ ਕਰੋ ਅਰਦਾਸ ਤੁਸ ਭਾਵੇ ਤਾਣੇ ਰਾਸ ਇਹ ਗਰੀਬ ਨਿਵਾਜ ਜੀ ਆਪ ਜੀ ਦੇ ਚੰਨ ਕਾਮਾਂ ਅਰਦਾਸ ਵਿੱਚ ਧਾਰ ਜੀ ਆਪਦੀ ਬਖਸ਼ਿਸ਼ ਹੋਈ ਆਪਦੇ ਚਰਨਾਂ ਵੱਧ ਪੈ ਤੇ ਕੀਰਤਨ ਦਰਬਾਰ ਸਿੰਘ ਜਿਤਾਰ ਜੀ ਇਸ ਵੇਲੇ ਸੰਧਿਆ ਸਮਾਂ ਜਾਣ ਕੇ ਆਪਦੇ ਚਰਨਾਂ ਸੋਧਦਾਰ ਰਹਿ ਰਾਤਾਂ ਦੇ ਪਾਠ ਕੀਤੇ ਨੇ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ ਪੜੀ ਹੋਈ ਬਾਣੀ ਸੋਧ ਕੇ ਸੱਚ ਖੰਡ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਚਾਂਡਿਕ ਵਾਅਦਾ ਕਰੋ ਜੀ ਅੱਗੋਂ ਤੋਂ ਸ਼ੁੱਧ ਤੇ ਫਿੱਧਰ ਬਾਣੀ ਟਾਣੀ ਬਣ ਬੁੱਧੀ ਬਖਸ਼ਿਸ਼ ਕਰੋ ਵੀ ਮਹਾਰਾਜ ਇਸ ਖੁਸ਼ੀ ਵਿੱਚ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਿੱਤਰ ਕੜਾਪ ਚੰਦ ਦੇਗਾ ਤਿਆਰ ਕਰਦੇ ਹੱਦਤਾਰ ਆਪ ਦੀ ਭੋਗ ਲਾਓ ਸ਼ੀਰ ਪ੍ਰਸਾਦ ਸਾਸੰਗ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪੇ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਪ੍ਰਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ ਕਿਰਪਾ ਕਰੋ ਦਤਾਰ ਆਪ ਜੀ ਬਖਸ਼ੀਆਂ ਦਾਤਾਂ ਜੀ ਲੰਗਰ ਤੁਰ ਸਵਾਰੀਆਂ ਪ੍ਰਵਾਨ ਕਰ ਦੀ ਦਤਾਰ ਕਿਰਪਾ ਕਰੋ ਅੰਮ੍ਰਿਤ ਪੇੜ ਤੋਂ ਲੈ ਕੇ ਦਾਤੀ ਆਈਆਂ ਸਾਰ ਸੰਗਤਾਂ ਦੀ ਹਾਲ ਦੀ ਦਰ ਪ੍ਰਵਾਨ ਕਰੋ ਘੜੀਆਂ ਲਈ ਖਿਲਾਓ ਸੰਗਤਾਂ ਦਾ ਦਰ ਤੇ ਤਿਰ ਫੁਰ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਕਿਰਪਾ ਕਰੋ ਦਤਾਰ ਜੀ ਉਹ ਸੇਵ ਕੌਮ ਖਾਲਸਾ ਪੰਥ ਨੂੰ ਏਕਤਾ ਦਵਾਗ ਪਿਆਜ ਬਖਸ਼ਿਸ਼ ਕਰਕੇ ਸੰਤ ਰਾਜ ਬਖਸ਼ੋ ਚੜ੍ਹਿਆਂ ਨਾਲ ਜੋੜੋ ਕਰਵਾਉਣ ਦਾ ਪਿਆਰ ਬਖਸ਼ ਦਿੱਤਾ ਹਰ ਮੈਦਾਨ ਜਵਾਨ ਫਤਿਹ ਬਖਸ਼ਾ ਨਿਕਬਾਲਦਾ ਕਰੋ ਜੀ ਗੁਰੂ ਜੀ ਨਾਲ ਬਖਸ਼ੋ ਦਤਾਰ ਪਿਤਾ ਜੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦਤਾਰ ਪਿਤਾ ਜੀ ਆਪ ਬਖਸ਼ਿਸ਼ ਜੀ ਜਾਵਦਾਰ ਕੇ ਸੇਵਾਦਾਰ ਬੱਚੀ ਪਵਨੀਤ ਕੌਰ ਬਾਜਵਾ ਦਤਾਰ ਜੀ ਆਪ ਜੀ ਨੇ ਨਵੀਂ ਕਾਰ ਦੀ ਦਾਜ ਬਖਸ਼ਿਸ਼ ਕੀਤੀ ਹੈ ਧੰਨਵਾਦ ਕਰਦੇ ਹਾਂ ਗੁਰੂ ਮਹਾਰਾਜ ਪਰਿਵਾਰ ਵੱਲੋਂ ਬੇਅੰਤ ਮੈਂ ਆਪਦੇ ਚਰਨਾਂ ਭੇਟਾ ਜੀ ਪ੍ਰਵਾਨ ਬਖਸ਼ਿਸ਼ ਕਰਦੇ ਹੋਏ ਬੱਚੀ ਪਵਨੀਤ ਕੌਰ ਦਤਾਰ ਗੱਡੀ ਸੁੱਖੜ ਹੋਣੀ ਕਰਨੀ ਸਬਰ ਕਰ ਦੇ ਸਮੇਂ ਅੰਕ ਸੰਕ ਆਪਣੀ ਸੇਵਕ ਜੀ ਆਪ ਰੱਖਿਆ ਬਖਸ਼ਿਸ਼ ਕਰਨੀ ਕਮਾਈਆਂ ਸਬਰ ਕਰੋ ਦਾਤਿਆਂ ਇਲਾਜ ਬਾਤ ਰੱਖੋ ਦਿੱਤਾ ਸੇਵਕ ਜੀ ਸਿੱਧਾ ਸ਼ੁਭ ਕਾਮਨਾ ਅਠਰਾਂ ਦਾ ਪੂਰੀਆਂ ਕਰੀਏ ਤੇ ਆਪਣੇ ਚਰਨ ਸੇਵਾ ਦੀ ਦਾਲ ਬੱਚੀ ਦਾ ਬਾਲਦਾ ਕਰਨੀ ਇੰਤਜ਼ਾਰ ਮਿਹਰਾਂ ਕਰਿਆ ਹੋ ਵੀਰ ਨਿਵਾਜ ਜੀਓ ਦੂਰ ਡਰਾਈ ਕਰਨ ਬੈਠੀ ਲਾਈਵ ਕੱਠਾ ਕਰੀ ਸਰਵਣ ਕਰ ਰਹੀਆਂ ਸਾਰੇ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਚਲੋ ਘੜੀਆਂ ਲੈ ਕੇ ਲਾਓ ਸੰਗਤਾਂ ਦਾ ਦਰਦ ਤੇਰ ਫੁਰ ਪੇਟਾ ਬਣਾਉਣ ਸ਼ੁਭਕਾਮਨਾ ਪੂਰਨ ਕਰੋ ਜੀ ਗਰੀਬ ਨਿਵਾਜ ਮਿਹਰ ਕਰੋ ਦਿੱਤਾ ਸੇਵਾ ਪ੍ਰਵਾਨ ਕਰੋ ਗੁਰੂ ਅੱਜ ਕੇ ਮਾਈ ਬਖਸ਼ੋ ਵੇਦਰ ਨਾਮੀ ਬਖਸ਼ੇ ਕਰਕੇ ਉਪਰੰਤ ਅੱਜ ਦੇ ਸ਼ਾਮਾਂ ਦੇ ਕਥਾ ਕੀਰਤਨ ਦਰਬਾਰ ਦੀ ਅਮਤਾ ਵਾਸੀ ਆਗਾ ਬਖਸ਼ੋ ਰਹਿੰਦੇ ਘਰ ਸਵਾਰ ਕੇ ਚੰਨਾ ਤੁਰਾ ਦੀ ਬਣਾਓ ਸ਼ਹੀ ਪਿਆਰੇ ਮੇਰੇ ਜਿਹਨਾਂ ਮੇਰੇ ਆਪਦਾ ਨਾਮ ਜਿਹਾ ਹੋਇਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਅਗਿਆ ਭਾਈ ਅਕਾਲ ਕੇ ਤਵੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਬਰਗੜ ਗੁਰਾਂ ਕੀ ਦੇਹ ਜੋ

ਸ੍ਰੀ ਵਾਹਿਗੁਰੂ ਸਾਹਿਬ ਜੀ ਹਮ ਆਵ ਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾਡ ਦਿਖੈ ਵੇਖੋ ਖਾਈ ਮਾਇਆ ਮੋਹ ਭਰਮ ਪੈ ਭੁੱਲੇ ਸੁਤ ਦਾਰਾ ਸਿਓ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇਹ ਮਿਲੰਤ ਜਮ ਤ੍ਰਾਸ ਮਿਟਾਈ

ਟੋਡੀ ਮਹੱਲਾ ਪੰਜਵਾਂ ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ।

0: ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਔਰ ਸਤਿਕਾਰ ਜੋ ਸਾਧ ਸੰਗਤ ਜੀ ਮਾਰੇ ਬਖਸ਼ਿਸ਼ ਹੋਇਆ ਸੰਗਤਾਂ ਮੇਰੀ ਸ਼ਰਧਾ ਭਾਵਨਾ ਸਹਿਤ ਨਿੱਕੀ ਗੋਦੀ ਬੈਠ ਕੇ ਪਵਿੱਤਰ ਗੁਰਬਾਣੀ ਬਾਅਦ ਪੈਰ ਦੇ ਕੀਰਤਨ ਬਾਦਸ਼ਾਹ

ਇਹ ਘੜੀ ਸਫਲਾ ਕਰੋ। ਸਤ ਸਿੰਘ ਜੀ, ਆਪ ਸਿੰਘ ਤੈਨੂੰ ਬੇਨਤੀ ਹੈ ਕਿ ਤੁਸੀਂ ਜਾਣਦੇ ਹੋ ਕਿ ਅੱਜ ਜਿਹੜੇ ਗੁਰੂ ਘਰ ਨਾਰਥ ਆਰ ਸਾਹਿਬ ਤਾਲ ਜੋ ਡਬਲ ਬਿਲਡਿੰਗਾਂ ਬਣ ਰਹੀਆਂ ਨੇ, ਉਹਨਾਂ ਵਿੱਚ ਸਤ ਸਿੰਘ ਦੀ ਬੇਅੰਤ ਮਾਇਆ ਲੋੜ ਹੈ। ਸੋ ਬੇਅੰਤ ਪਰਿਵਾਰਾਂ ਵੱਲੋਂ ਆਪਣੀ ਜਿਨ੍ਹਾਂ ਨੇ ਕਮਾਈ ਸਫਲ ਕੀਤੀ, ਦਸਤਾਨ ਸਫਲ ਕੀਤਾ, ਬੇਅੰਤ ਮਾਇਆ ਗੁਰੂ ਘਰ ਆਪ ਸੰਗਤਾਂ ਨੇ ਮਾਇਆ ਭੇਟਾ ਕੀਤੀ। ਸੋ ਸਾਰੇ ਉਹ ਵਟਪਾਗੀ ਹਨ। ਸੋ ਜਿਨ੍ਹਾਂ ਨੇ ਅੱਜ ਤੱਕ ਮਾਇਆ ਸਫਲ ਨਹੀਂ ਕੀਤੀ, ਜਿਨ੍ਹਾਂ ਨੇ ਅੱਜ ਤੱਕ ਗੁਰੂ ਘਰ ਨੂੰ ਇਹ ਬਿਲਡਿੰਗ ਫੰਡ ਵਾਸਤੇ ਮਾਇਆ ਨਹੀਂ ਭੇਜੀ, ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਜ਼ਰੂਰ ਤੁਸੀਂ ਆਪ ਆਪਣਾ ਹਿੱਸਾ ਪਾ ਕੇ ਇਹਨੂੰ ਮਹਾਰਾਜ ਦਾ ਇੱਕ ਮਹਾਨ ਕਾਰਜ ਹੋ ਜਾਵੇ, ਅਸੀਂ ਸਾਰੇ ਹਿੱਸਾ ਪਾ ਕੇ ਇਸਨੂੰ ਨਿਰਵਿਘਨ ਦੱਸਿਆ ਸੰਪੂਰਨ ਕਰੀਏ। ਸਤ ਸਿੰਘ ਜੀ, ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਲੜੀਵਾਰ ਸਹਿਜ ਪਾਠ ਚੱਲ ਰਹੇ ਨੇ, ਸੋ ਭਾਈ ਰਜਿੰਦਰ ਸਿੰਘ ਹੋਰਾਂ ਨਾਲ ਆਪ ਸੰਗਤਾਂ ਨੂੰ ਬੇਨਤੀ ਹੈ ਸਾਰੇ ਜ਼ਰੂਰ ਸੰਪਰਕ ਕਰੋ, ਤਾਂ ਕਿ ਉਹ ਸਮੇਂ ਸਮੇਂ ਸਿਰ ਜਿਵੇਂ ਕੋਈ ਪ੍ਰੋਗਰਾਮ ਆਏਗਾ ਤੁਹਾਨੂੰ ਟੈਲੀਫੋਨ ਕਰਕੇ ਸੂਚਿਤ ਕਰ ਸਕਦੇ ਨੇ। ਉਹਨਾਂ ਦਾ ਟੈਲੀਫੋਨ ਨੰਬਰ ਹੈ 408-712-4145। ਸਤ ਸੰਗਤ ਜੀ, ਗੁਰੂ ਨਾਨਕ ਖਾਲਸਾ ਸਕੂਲ ਜੋ ਹੈ ਗੁਰੂ ਘਰ ਸਾਹਿਬ ਨੇ ਜਿਹੜਾ ਖਾਲਸਾ ਸਕੂਲ, ਉਸ ਦਾ ਦਾਖਲਾ ਜਿਹੜਾ ਚੱਲ ਰਿਹਾ ਆਨਲਾਈਨ, ਤੁਸੀਂ ਬੱਚਿਆਂ ਨੂੰ ਜ਼ਰੂਰ ਦਾਖਲ ਕਰਾਓ। ਵੈਸੇ ਅਗਲੇ ਐਤਵਾਰ ਤੱਕ ਉਮੀਦ ਹੈ ਕਿ ਸਕੂਲ ਖੁੱਲ੍ਹ ਜਾਣਾ, ਤੁਸੀਂ ਵੈਸੇ ਵੀ ਦਾਖਲ ਕਰਵਾ ਸਕਦੇ ਹੋ, ਪਰ ਸਾਰਿਆਂ ਨੂੰ ਬੇਨਤੀ ਇਹ ਹੈ ਕਿ ਜ਼ਰੂਰ ਬੱਚੇ ਸਕੂਲ ਵਿੱਚ ਦਾਖਲ ਕਰਾਓ, ਪੰਜਾਬੀ ਪੜ੍ਹਾਓ, ਗੁਰਬਾਣੀ ਪੜ੍ਹਨ ਅਤੇ ਜ਼ਿੰਦਗੀ ਭਰ ਉਹ ਜ਼ਰੂਰ ਗੁਰਸਿੱਖੀ ਦੇ ਨਾਲ ਜੁੜੇ ਰਹਿਣ। ਇਹ ਬੜਾ ਜ਼ਰੂਰੀ ਹੈ ਸਾਡੇ ਵਾਸਤੇ। ਸੋ ਸਤ ਸਿੰਘ ਜੀ, ਆਪ ਸਿੰਘ ਤੁਹਾਨੂੰ ਬੇਨਤੀ ਹੈ ਕਿ ਕੱਲ੍ਹ ਨੂੰ ਸੰਗਰਾਂਦ ਹੈ ਭਾਦੋਂ ਦੇ ਮਹੀਨੇ ਦੀ, ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਤੁਸੀਂ ਕੱਲ੍ਹ ਤੋਂ ਵੱਧ ਤੋਂ ਵੱਧ ਹਾਜ਼ਰੀ ਭਰ ਕੇ ਨਵੇਂ ਆਦਮੀ ਨੂੰ ਜੀਆਂ ਕਹਿਣਾ ਅਤੇ ਮੇਰੇ ਸੁੱਖ ਸ਼ਾਂਤੀ ਵਾਲੇ ਸਾਥ ਸੀ ਸਾਰਿਆਂ ਨੂੰ ਮਿਲ ਕੇ ਅਰਦਾਸ ਕਰਨੀ ਹੈ। ਸੋ ਸਤ ਸੰਗਤ ਜੀ, ਆਪ ਸੰਗਤ ਨੂੰ ਬੇਨਤੀ ਹੈ ਕਿ ਅਗਸਤ 27 ਨੂੰ ਹੈ ਜਨਮ ਦਿਨ ਪਿਆਰੇ ਭਾਈ ਦਇਆ ਸਿੰਘ ਜੀ ਦਾ, ਹਾਜ਼ਰੀ ਭਰੋ ਸਤ ਸੰਗਤ ਜੀ। ਸੋ ਅਗਸਤ 30 ਨੂੰ ਹੈ ਸਹਿਰ ਸ੍ਰੀ ਗ੍ਰੰਥ ਸਾਹਿਬ ਸੱਚੇ ਪਾਤਸ਼ਾਹੀ ਦਾ ਸੰਪੂਰਨਤਾ ਪੁਰਬ, ਸਾਰੀ ਸੰਗਤ ਆਓ ਹਾਜ਼ਰੀ ਭਰੋ। ਗੁਰੂ ਸਾਹਿਬ ਨੇ ਸਾਡੇ ਵਾਸਤੇ ਸਾਨੂੰ ਇਹ ਇੱਕ ਮਹਾਨ ਦੇਣ ਦਿੱਤੀ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹੀ ਦਾ, ਗੁਰੂ ਮਾਤਾ ਚਰਨਾਂ ਧੰਨਵਾਦ ਕਰਦੇ ਹਾਂ, ਸ਼ੁਕਰੀਆ ਕਰਦੇ ਹਾਂ, ਹਾਜ਼ਰੀ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਸਤ ਸੰਗਤ ਜੀ, ਆਪ ਸੰਗਤ ਨੂੰ ਬੇਨਤੀ ਹੈ ਕਿ ਜ਼ਰੂਰ ਵੱਧ ਤੋਂ ਵੱਧ ਜ਼ਰੂਰ ਗੁਰੂ ਘਰ ਆਇਆ ਕਰੋ, ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸਤ ਸੰਗਤ ਜੀ, ਦਸੰਬਰ 11, 12 ਔਰ 13 ਨੂੰ 31 ਰਾਗਾਂ ਦਾ ਕੀਰਤਨ ਦਰਬਾਰ ਹੋ ਰਿਹਾ ਗੁਰੂ ਘਰ ਸਾਹਿਬ ਨੂੰ ਜੀ, ਸੋ ਜ਼ਰੂਰ ਹਾਜ਼ਰੀਆਂ ਭਰੋ ਸਤ ਸੰਗਤ ਜੀ। ਸਤੰਬਰ 11, 12 ਔਰ 13 ਨੂੰ, ਸੋ ਸਤੰਬਰ 12 ਨੂੰ ਹੈ ਪਹਿਲਾ ਪ੍ਰਕਾਸ਼ ਸ੍ਰੀ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਸੋ ਆਪ ਸੰਗਤ ਨੂੰ ਬੇਨਤੀ ਹੈ ਕਿ ਜ਼ਰੂਰ ਗੁਰੂ ਘਰ ਆਓ, ਜੋ ਗੁਰੂ ਘਰ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਹੈ, ਇਸ ਨੂੰ ਅਸੀਂ ਜ਼ਰੂਰ ਉਸ ਸਮੇਂ ਨੂੰ ਮਹਾਨ ਦੇਣ ਨੂੰ ਯਾਦ ਕਰਦੇ ਹੋਏ ਗੁਰੂ ਦਾ ਬਾਰੇ ਦੇਸ਼ਾਂ ਨਾਲ ਧੰਨਵਾਦ ਕਰੀਏ। ਸੋ ਭਾਈ ਸਾਹਿਬ ਤਿਆਰ ਨੇ ਕਿ ਦਰਮ ਕਰਨੀ ਸ਼ਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਪਿਆਰੀ ਸਾਧ ਸੰਗਤ ਜੀਓ, ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਵਿੱਚ ਛੇਵੀਂ ਅਸ਼ਟਪਦੀ ਦੇ ਅੰਦਰ ਸਤਿਗੁਰੂ ਜੀ ਨੇ ਮਨੁੱਖ ਨੂੰ 80 ਤੁੱਕਾਂ ਦੇ ਅੰਦਰ, ਜਿਹੜੀ ਅਸ਼ਟਪਦੀ 80 ਤੁੱਕਾਂ ਤੇ 2 ਤੁੱਕਾਂ ਹਨ ਸਲੋਕ ਦੀਆਂ, ਸਲੋਕ ਕਾਮ ਕ੍ਰੋਧ ਔਰ ਲੋਭ ਮੋਹ ਬਿਨਸ ਜਾਏ ਅਹੰਗ ਮੇਵ ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ। ਹੇ ਮੇਰੇ ਮਾਲਕ, ਤੋਂ ਦੁਨੀਆਂ ਦੀਆਂ ਸਾਰੀਆਂ ਚੀਜ਼ਾਂ ਸਾਨੂੰ ਦਿੱਤੀਆਂ ਨੇ, ਸੁੱਖ ਦਿੱਤੇ ਹਨ, ਤੇ ਇਹ ਵੀ ਮਿਹਰ ਕਰ ਇਹ ਕਾਮ ਕ੍ਰੋਧ ਲੋਭ ਮੋਹ ਜਿਤਨੀ ਸਾਨੂੰ ਜ਼ਰੂਰਤ ਹੈ ਉਤਨੀ ਉਹਨਾਂ ਨੂੰ ਇਸਤੇਮਾਲ ਕਰਕੇ ਬਾਕੀ ਨੂੰ ਕਾਬੂ ਵਿੱਚ ਰੱਖ ਸਕੀਏ, ਪਰ ਤੇਰੀ ਮਿਹਰ ਦੇ ਬਿਨਾਂ ਨਹੀਂ ਹੋਣਾ। ਇਹਨਾਂ ਦਾ ਬਿਲਕੁਲ ਨਾਸ਼ ਵੀ ਨਹੀਂ ਕਰਨਾ, ਪਰ ਇਹਨਾਂ ਨੂੰ ਕਾਬੂ ਵਿੱਚ ਕਿਵੇਂ ਕਰਨਾ? ਗੁਰੂ ਦੀ ਮਿਹਰ ਨਾਲ, ਕਰ ਪ੍ਰਸਾਦ ਗੁਰਦੇਵ। ਸੋ 7ਵੇਂ ਪਦੇ ਦੇ ਅੰਦਰ ਸਤਿਗੁਰੂ ਜੀ ਨੇ ਬਹੁਤ ਸੁੰਦਰ ਫਰਮਾਨ ਕੀਤਾ ਹੈ ਕਿ ਮਨੁੱਖ ਨੂੰ ਕੇਵਲ ਦੁਨਿਆਵੀ ਪਦਾਰਥ ਹੀ ਨਹੀਂ ਦਿੱਤੇ, ਕਈ ਲੋਕਾਂ ਨੂੰ ਦੁਨੀਆਂ ਵਿੱਚ ਨਾ ਫੇਮ ਮਿਲ ਜਾਂਦਾ ਹੈ, ਬੜਾ ਮਸ਼ਹੂਰ ਹੋ ਜਾਂਦੇ ਨੇ, ਕੇਵਲ ਆਪਣੇ ਸ਼ਹਿਰ 'ਚ ਨਹੀਂ, ਆਪਣੀ ਸਟੇਟ ਵਿੱਚ ਨਹੀਂ, ਦੂਸਰੇ ਮੁਲਕਾਂ ਵਿੱਚ ਵੀ ਉਹ ਜਾਂਦੇ ਨੇ, ਉਹਨਾਂ ਨੂੰ ਟਿਕਟਾਂ ਵੀ ਮਿਲਦੀਆਂ, ਉਹਨਾਂ ਨੂੰ ਆਉਣ ਜਾਣ ਦਾ, ਭਾਵੇਂ ਬਿਜ਼ਨਸ ਕਹਿ ਲਓ, ਭਾਵੇਂ ਕੀਰਤਨ ਦੀ ਸੇਵਾ ਵੀ, ਰਾਗੀ ਸਿੰਘ ਦੂਰੋਂ ਦੂਰੋਂ ਜਾਂਦੇ। ਤੋ ਮਨੁੱਖ ਉਹਨਾਂ ਮਨੁੱਖਾਂ ਵਾਸਤੇ ਉਪਦੇਸ਼ ਹੈ ਕਿ ਦੇਖ ਤੂੰ ਦੁਨੀਆਂ 'ਚ ਮਸ਼ਹੂਰ ਹੋ ਗਿਆ ਹੈ, ਦੁਨੀਆਂ ਤੈਨੂੰ ਜਾਣਦੀ ਹੈ, ਤੂੰ ਕਿੱਥੇ ਸੀ ਤੇ ਕਿੱਥੇ ਪਹੁੰਚ ਗਿਆ। ਜਿਹ ਪ੍ਰਸਾਦ ਤੋਂ ਪ੍ਰਗਟ ਸੰਸਾਰ, ਸੰਸਾਰ 'ਚ ਤੇਰੀ ਵਾਹ ਵਾਹ ਹੋ ਰਹੀ। ਸੋ ਇਹ 10 ਤੁੱਕਾਂ ਹਨ, ਪਹਿਲਾਂ ਅਸੀਂ ਇਹ ਪੜਾਂਗੇ ਤੇ ਇੱਕ ਸ਼ਬਦ ਹੋਰ ਇਸ ਵਿੱਚ ਨਾ। ਦੂਸਰੀ ਤੁੱਕੇ ਜਿਹੜੀ ਚੀਜ਼ ਹੈ ਮੈਂ ਉਸਨੂੰ ਮੇਨ ਰੱਖਣਾ ਚਾਹੁੰਦਾ, ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ। ਬਿਲਕੁਲ ਵੀ ਪਰਮਾਤਮਾ ਨੂੰ ਆਪਣੇ ਹਿਰਦੇ ਤੋਂ ਭੁਲਾਵੀ ਨਾ, ਕਿਉਂਕਿ ਸਾਰੇ ਸੁੱਖ ਤਾਂ ਉਸਦੇ ਹੀ ਦਿੱਤੇ ਹੋਏ ਨੇ। ਇਹ ਸਰੀਰ ਤੇਰਾ, ਮਾਤਾ ਪਿਤਾ, ਭੈਣ ਭਰਾ, ਬਿਜ਼ਨਸ, ਕਾਰੋਬਾਰ, ਬੱਚੇ, ਹੋਰ ਸਾਰੇ ਸੁੱਖ। ਸੋ ਆਓ ਰਲ ਕੇ ਪੜ੍ਹਦੇ ਹਾਂ, ਤੇ ਦੂਸਰਾ ਸ਼ਬਦ ਹੈ ਇੱਕ ਹੋਰ ਨਾਲ ਹੀ, ਜੇ ਸਮਾਂ ਹੋਇਆ ਵਿੱਚ ਇਹ ਪੜਾਂਗੇ। ਨਿਤ ਨਿਤ ਦਈਏ ਸੰਭਾਲੀਏ, ਫਿਰ ਕਹਿੰਦੇ ਨੇ ਸਤਿਗੁਰੂ ਮੂਲ ਨਾ ਮਨੋ ਵਿਸਾਰੀਏ। ਬਿਲਕੁਲ ਵੀ ਭੁਲਾਈ ਨਾ ਰੱਬ ਨੂੰ ਵੇਖ, ਜਿੰਨਾ ਤੂੰ ਉਸਨੂੰ ਯਾਦ ਕਰੇਗਾ ਉਹ ਹਮੇਸ਼ਾ ਤੇਰੇ ਨਾਲ ਤੈਨੂੰ ਮਹਿਸੂਸ ਹੋਵੇਗਾ। ਹੈ ਤਾਂ ਸਦਾ ਹੀ ਸਾਡੇ ਨਾਲ, ਪਰ ਸਾਨੂੰ ਭੁੱਲ ਜਾਂਦਾ ਹੈ। ਵਾਹਿਗੁਰੂ ਜੀ ਤਿਸ

ਬੜਾ ਕਮਾਲ ਦਾ ਬਚਨ ਕਰ ਰਹੇ ਨੇ। ਬੜੇ ਵਧੀਆ ਕੱਪੜੇ ਮਾਂ ਬਾਪ ਨੇ ਲੈ ਕੇ ਦਿੱਤੇ, ਜਾਂ ਕਿਸੇ ਨੇ ਜਨਮ ਦਿਨ ਤੇ ਗਿਫਟ ਦਿੱਤਾ, ਜਾਂ ਪੈਸੇ ਇਤਨੇ ਹੈ ਨੇ, ਵਧੀਆ ਵਧੀਆ ਕੱਪੜੇ ਖਰੀਦੇ ਨੇ। ਕਹਿੰਦੇ ਨੇ ਉਹ ਕੱਪੜੇ ਪਾ ਕੇ ਦੂਸਰਿਆਂ ਨੂੰ ਤੂੰ ਖੁਸ਼ ਕਰ ਰਹੇ ਆ, ਲੋਕੀ ਕਹਿਣਗੇ ਮੈਨੂੰ। ਜੇ ਕੋਈ ਨਹੀਂ ਕਹਿੰਦਾ ਤੇ ਅਸੀਂ ਨਾਰਾਜ਼ ਹੋ ਜਾਂਦੇ ਹਾਂ। ਮੈਂ ਨਵਾਂ ਸੂਟ ਪਾਇਆ ਹੈ, $800 ਦਾ ਲਿਆ, ਤੁਸੀਂ ਮੈਨੂੰ ਕਿਹਾ ਹੀ ਨਹੀਂ ਵਧੀਆ ਸੂਟ ਹੈ। ਸਤਿਗੁਰੂ ਜੀ ਕਹਿੰਦੇ ਤਿਸੈ ਤਿਆਗ, ਉਸ ਪਰਮਾਤਮਾ ਨੂੰ ਛੱਡ ਕੇ ਦੁਨੀਆਂ ਨੂੰ ਖੁਸ਼ ਕਰਨ ਤੋਰਿਆਂ ਤੋਂ ਦਿੱਤਾ ਪਰਮਾਤਮਾ ਨੇ, ਉਸ ਦੇ ਗੁਣ ਕਿਉਂ ਨਹੀਂ ਗਾਉਂਦਾ। ਆਓ ਦੁਬਾਰਾ ਪੜ੍ਹਦੇ ਹਾਂ।

ਪਤਾ ਹੀ ਨਹੀਂ ਸਾਡੇ ਔਗਣਾਂ ਦਾ। ਕੋਈ ਇੱਕ ਦੋ ਔਗਣ ਕਿਸੇ ਨੂੰ ਪਤਾ ਲੱਗ ਜਾਂਦੇ ਨੇ, ਅਸੀਂ ਘਬਰਾ ਜਾਂਦੇ ਹਾਂ, ਲੋਕਾਂ ਨੂੰ ਪਤਾ ਲੱਗ ਗਿਆ ਮੈਂ ਕਿਹੋ ਜਿਹਾ। ਪਰ ਲੱਖਾਂ ਲੱਖਾਂ ਹੀ ਔਗਣ ਨੇ ਜਿਹੜੇ ਰੱਬ ਨੇ, ਪਰਮਾਤਮਾ ਨੇ ਛੁਪਾ ਕੇ ਰੱਖੇ ਹੋਏ ਨੇ, ਤੇਰੇ ਔਗਣਾਂ ਨੂੰ ਢੱਕਿਆ ਹੋਇਆ ਹੈ।

ਸਦਾ ਕੁਰਬਾਨੀ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ। ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਤੀ।

ਦਸਾਂ ਪਾਤਸ਼ਾਹੀਆਂ ਕੀ ਆਤਮਕ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਕਰਕੇ ਬੋਲਣਾ ਜੀ ਗੁਰੂ ਸਾਹਿਬ ਜੀ ਕੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਕਤੇ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕੱਟੋ ਆਏ, ਖੋਪੜੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿੱਧਕ ਕੇਸਾਂ ਸਵਾਸਾਂ ਨਾਲ ਨਿਭਾਇਆ, ਤਿਨ੍ਹਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲਣਾ ਜੀ। ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਨਾਮ ਚਿੱਤੇ ਆਵੈ ਚਿੱਤੇ ਆਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ।

ਸਤਿਗੁਰੁ ਜੀ ਆਦਿ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਦਾ ਰਾਖਾ ਆਪ ਵਾਹਿਗੁਰੂ ਜੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿੰਨਾਂ ਦੇ ਖੁੱਲ੍ਹੇ ਦਰਸ਼ਨ ਅਤੇ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਪੰਥ ਨੂੰ ਬਖਸ਼ੋ।

ਜੀ ਦੀ ਸਿਫਤ ਸਲਾਹ ਦੇ ਕੀਰਤਨ ਦੀ ਦਾਤ ਆਪ ਜੀ ਨੇ ਬੱਚਿਆਂ ਨੂੰ ਬਖਸ਼ੀ। ਸਤਿਗੁਰੂ ਜੀ ਉਹ ਅਖੰਡ ਕੀਰਤਨ ਰਾਹੀਂ ਆਪ ਜੀ ਦੇ ਸਿੰਘਾਂ ਸਿੰਘਣੀਆਂ ਨੇ ਆਪ ਜੀ ਦੀ ਸਿਫਤ ਸਲਾਹ ਕੀਤੀ। ਸਤਿਗੁਰੂ ਜੀ ਨਾਮ ਅਭਿਆਸ ਹੋਇਆ, ਸਰਬਤ ਸੇਵਾ ਨਿਭਾਉਂਦਿਆਂ ਸੇਵਕਾਂ ਪਾਸੋਂ ਹੋਈਆਂ ਭੁੱਲਾਂ ਗਲਤੀਆਂ ਬਖਸ਼ ਲੈਣੀਆਂ, ਅੱਗੇ ਤੋਂ ਸ਼ੁੱਧ ਸਪਸ਼ਟ ਬਾਣੀ ਮਨ ਬਿਰਤੀ ਕਾਗਰ ਕਰਕੇ ਪੜ੍ਹਨ ਦੀ ਦਾਤ ਬਖਸ਼ਿਸ਼ ਕਰਨੀ, ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬਤ ਦੇ ਦਿੰਦਰ ਵਸਾਉਣਾ ਜੀ, ਸਰਬਤ ਸੰਗਤਾਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨੀ। ਸਤਿਗੁਰੂ ਜੀ ਸੰਗਤਾਂ ਵੱਲੋਂ ਤਿਲ ਫੁੱਲ ਭੇਟਾਂ ਆਪ ਜੀ ਦੇ ਚਰਨਾਂ 'ਚ ਹਾਜ਼ਰ ਹੋਈਆਂ ਨੇ, ਸੰਗਤਾਂ ਵੱਲੋਂ ਅਰਦਾਸਾਂ ਬੇਨਤੀਆਂ ਸਤਿਗੁਰੂ ਜੀ ਆਪਣੇ ਦਰ ਤੇ ਪ੍ਰਵਾਨ ਕਰਨੀਆਂ। ਸਤਿਗੁਰੂ ਜੀ ਸਰਬਤ ਨੂੰ ਆਪਣੇ ਦਰੋਂ ਕਰੋ, ਗੁਰਸਿੱਖੀ ਜੀਵਨ ਨਾਮ ਦੀ ਦਾਤ ਬਖਸ਼ਿਸ਼ ਕਰੋ, ਇਸੇ ਤਰ੍ਹਾਂ ਸਤਸੰਗਤ ਵਿੱਚ ਹਾਜ਼ਰੀ ਭਰਨ ਲਈ ਸਮਾਂ ਉਦਮ ਚਾਓ ਬਖਸ਼ਿਸ਼ ਕਰੋ, ਬਾਣੀ ਨਾਲ ਪਿਆਰ ਬਖਸ਼ੋ ਜੀ। ਆਪ ਜੀ ਦੀਆਂ ਸੰਗਤਾਂ ਘਰਾਂ 'ਚ ਬੈਠੇ ਗੁਰੂ ਘਰ ਤੋਂ ਲਾਈਵ ਕਥਾ ਕੀਰਤਨ ਸਰਵਣ ਕਰਦੇ ਹਾਂ, ਗੁਰੂ ਘਰ ਵਾਸਤੇ ਮਾਇਆ ਭੇਟਾਵਾਂ ਕਰ ਰਹੀਆਂ ਨੇ। ਸਤਿਗੁਰੂ ਜੀ ਭਾਈ ਸਾਹਿਲ ਬਾਦਲਾ ਸਮੂਹ ਪਰਿਵਾਰ ਦੀ ਤੰਦਰੁਸਤੀ ਅਤੇ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਨੇ, ਗੁਰੂ ਘਰ ਵਾਸਤੇ ਸੋਡਾਰਨ ਮਾਇਆ ਭੇਟਾ ਕਰਦੇ ਨੇ। ਸੇਵਕਾਂ ਦੇ ਸਿਰ 'ਤੇ ਮਿਹਰ ਪ੍ਰਿਆਤ ਰੱਖੋ, ਆਪਣੇ ਦਰੋਂ ਕਰੋ, ਖੁਸ਼ੀਆਂ ਬਖਸ਼ਿਸ਼ ਕਰੋ ਜੀ। ਭਾਈ ਸਮੀਰ ਚੋਪੜਾ ਆਪ ਜੀ ਦਾ ਸ਼ੁਕਰਾਨਾ ਕਰਦੇ ਹਾਂ, ਗੁਰੂ ਘਰ ਵਾਸਤੇ $1,000 ਮਾਇਆ ਭੇਟਾ ਕਰਦੇ ਨੇ। ਸੇਵਕਾਂ ਦੀ ਸੇਵਾ ਥਾਂ ਪਾਵਣੀ, ਸਤਿਗੁਰੂ ਜੀ ਭਾਵਨਾ ਸੰਪੂਰਨ ਕਰਨੀ, ਆਪਣੇ ਚਰਨਾਂ ਨਾਲ ਜੋੜੀ ਰੱਖਣਾ ਜੀ। ਬੀਬੀ ਨੀਲਮ ਜੋਸ਼ੀ ਆਪ ਜੀ ਦਾ ਸ਼ੁਕਰਾਨਾ ਕਰਦੇ ਹਾਂ, ਗੁਰੂ ਘਰ ਲੰਗਰ ਵਾਸਤੇ $50 ਮਾਇਆ ਭੇਟਾ ਕਰਦੇ ਨੇ ਜੀ, ਭੇਟਾ ਪ੍ਰਵਾਨ ਕਰਨੀ, ਖੁਸ਼ੀਆਂ ਬਖਸ਼ਣੀਆਂ। ਤਜਿੰਦਰ ਕੌਰ ਜੱਜ ਤਿੰਨਾਂ ਦੇ ਜਨਮ ਦਿਨ ਦੀ ਅਰਦਾਸ ਬੇਨਤੀ ਹੈ, ਮਿਹਰ ਪ੍ਰਿਆਤ ਰੱਖੇ, ਖੁਸ਼ੀਆਂ ਬਖਸ਼ਿਸ਼ ਕਰੋ, ਸੇਵਕਾਂ ਨੂੰ ਆਪਣੇ ਚਰਨਾਂ ਨਾਲ ਜੋੜੀ ਰੱਖਣਾ ਜੀ। ਪ੍ਰਿਆ ਬੈਂਸ ਪੜ੍ਹਾਈ ਦੀ ਸਫਲਤਾ ਵਾਸਤੇ ਅਰਦਾਸ ਬੇਨਤੀਆਂ ਕਰਦੇ ਨੇ, ਸਤਿਗੁਰੂ ਜੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰਨੀ ਜੀ, ਆਪਣੇ ਦਰੋਂ ਕਰੋ ਕਾਮਯਾਬੀਆਂ ਬਖਸ਼ਿਸ਼ ਕਰਨੀਆਂ ਜੀ। ਮਨੀਸ਼ ਤੇ ਕਵਿਤਾ ਹਮੇਸ਼ਾ ਦੀ ਤਰ੍ਹਾਂ ਆਪ ਜੀ ਦੇ ਚਰਨਾਂ ਵਿੱਚ ਰਸਦ ਲੈ ਕੇ ਹਾਜ਼ਰ

ਜੈ ਕਰ ਕੀਰਤਿ ਆਖੀ ਹੈ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਰੇ ਸਜਣਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਾਂ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਓ ਨਿਤ ਨਿਤ ਜੀੜੇ ਸੰਭਾਲੀਅਨ ਦੇਖੇ ਗਾ ਦੇਵਣਹਾਰ ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਵਣ ਸਮਾਰ ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ ਦੇਵ ਸੱਜਣ ਸੀਸੜੀਆਂ।

ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਓ ਵਿਸਵੇ ਚਸਿਆਂ ਘੜੀਆਂ ਪਹਿਰਾ ਤਿੱਤੀ ਵਾਰੀ ਮਾਹ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਰਾਗ ਤਨਾ ਸ੍ਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਵਰੋ ਕਰੇ ਸਗਲ ਬੰਦ ਰਾਏ ਫੁਲ ਅੰਤ ਜੋਤੀ

ਜਿਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸਦੈ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸਵਾਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਆਨੰਦ।

ਵਾਹਿਗੁਰੂ ਜੀ ਅਰਦਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤ ਜੀ ਸਹਾਏ ਵਾਰ ਸ੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ

ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਕਰਕੇ ਬੋਲਣਾ ਜੀ ਵਾਹਿਗੁਰੂ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਆਪ ਜੀ ਨੇ ਅਪਾਰ ਬਖਸ਼ਾਂ ਮੇਰਾ ਕੀਤੀਆਂ। ਅੰਮ੍ਰਿਤ ਵੇਲੇ ਤੋਂ ਇਸ ਵਕਤ ਤੱਕ ਸੰਗਤਾਂ ਨੂੰ ਪਾਵਨ ਪਵਿੱਤਰ ਦਰਸ਼ਨ ਬਖਸ਼ ਕੇ ਨਿਹਾਲ ਕੀਤਾ ਜੀ। ਇਸ ਵਕਤ ਆਪ ਜੀ ਦੇ ਦੀਵਾਨ ਦੀ ਸਮਾਪਤੀ ਜੀ ਕੀ ਅਰਦਾਸ ਹੈ। ਸੋਲੇ ਜੀ ਕੇ ਪਾਠ ਪੜੇ ਗਏ, ਆਪ ਜੀ ਦੀ ਸੁਖਾਸਨ ਦੀ ਸੇਵਾ ਹੋਈ, ਪਾਤਸ਼ਾਹ ਜੀਆਂ ਹੋਈਆਂ, ਭੁੱਲਾਂ ਗਲਤੀਆਂ ਬਖਸ਼ ਲੈਣੀਆਂ। ਸਤਿਗੁਰੂ ਜੀ ਇਸ ਵਕਤ ਸੰਗਤਾਂ ਸੇਵਾਦਾਰ ਹਾਜ਼ਰ ਨੇ, ਆਪ ਜੀ ਦੇ ਪਾਵਨ ਪਵਿੱਤਰ ਸਰੂਪ ਸੱਚਖੰਡ ਵਿਖੇਰੇ ਜਾਣ ਲਈ ਆਗਿਆ ਬਖਸ਼ਿਸ਼ ਕਰੋ। ਰਹਿਣ ਸੁਖ ਨਾਲ ਤੀਤ ਕਰਨੀ ਜੀ। ਅੰਮ੍ਰਿਤ ਵੇਲੇ ਦੇ ਜਾਗਣੇ ਬਖਸ਼ਣੇ, ਅੰਮ੍ਰਿਤ ਵੇਲੇ ਫਿਰ ਦਰਸ਼ਨ ਬਖਸ਼।

सच्चे पातशाह मल जन्म जन्म दी कटिया।

ਵਾਹਿਗੁਰੂ ਜੀ ਕੀ ਫਤਿਹ। ਵਡਹੰਸ ਮਹੱਲਾ ਤੀਜਾ। ਸੁਣੇ ਹੋ ਕੰਤ ਮਹੇਲੀ ਹੋ, ਫਿਰ ਸੇਵ ਹੋ ਸ਼ਬਦ ਵਿਚਾਰ। ਅਬ ਗਣਵੰਤੀ ਫਿਰ ਨਾ ਜਾਣਾਈ, ਮੁੱਠੀ ਰੋਵੈ ਕੰਤ ਵਿਸਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਜੋ ਗੁਰੂ ਰੂਪ ਗੁਰੂ ਪ੍ਰਸਾਦ ਸੰਗਤ ਜੀ, ਗੁਰੂ ਜੀ ਦੀ ਅਪਾਰ ਬਖਸ਼ਿਸ਼ ਮਿਹਰਾਮਤ ਹੋਈ ਹੈ। ਅੰਮ੍ਰਿਤ ਵੇਲੇ ਗੁਰੂ ਮਹਾਰਾਜ ਜੀ ਨੇ ਆਪਣੇ ਪਾਵਨ ਤਖਤਾਂ ਤੇ ਪ੍ਰਕਾਸ਼ਮਨ ਹੋ ਕਰਕੇ ਖੁੱਲੇ ਦਰਸ਼ਨ ਦੇ ਦਾਰੇ ਬਖਸ਼ਿਸ਼ ਕੀਤੇ, ਪਾਵਨ ਹੁਕਮਨਾਮਾ ਸਾਹਿਬ ਬਖਸ਼ਿਸ਼ ਕੀਤਾ ਹੈ, ਜੋ ਕਿ ਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਅੰਗ 583 ਅਤੇ 584 ਅੰਗ ਤੇ ਸੁਭਾਇਮਨ ਹੈ। ਸੋ ਸਾਧ ਸੰਗਤ ਜੀ, ਅੱਜ ਸੰਗਰਾਂਦ ਦਾ ਪਾਵਨ ਦਿਹਾੜਾ ਹੈ। ਸੋ ਅੱਜ ਮਹੀਨੇ ਦਾ ਨਾਮ ਆਪ ਸਾਰੀਆਂ ਸੰਗਤਾਂ ਬੜੇ ਪਿਆਰ ਸਤਿਕਾਰ ਦੇ ਨਾਲ ਅੰਮ੍ਰਿਤ ਵੇਲੇ ਗੁਰੂ ਮਹਾਰਾਜ ਜੀ ਦੇ ਚਰਨਾਂ ਅੰਦਰ ਪਹੁੰਚੇ ਹੋ, ਪਿਆਰ ਸਤਿਕਾਰ ਦੇ ਨਾਲ ਮਹੀਨੇ ਦਾ ਨਾਮ ਸਰਵਣ ਕਰੀਏ ਜੀ।

ਵਾਹਿਗੁਰੂ ਜੀ ਕੀ ਫਤਿਹ। ਪਾਦੋਏ ਪਰਮ ਪੁਲਾਣੀਆ ਦੂਜੈ ਲੱਗਾ ਹੇਤ, ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੀਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਰਸ਼ਾ ਸੰਗਤ ਜੀਓ, ਅੱਜ ਭਾਦੋ ਦਾ ਮਹੀਨਾ ਆਰੰਭ ਹੋਇਆ ਹੈ। ਸੁਗੁਰੂ ਮਹਾਰਾਜ ਕਿਰਪਾ ਕਰਨ ਆਪ ਸਮੂਹ ਸੰਗਤ ਤੇ ਆਪਣਾ ਰਹਿਮਤ ਭਰਿਆ ਬਖਸ਼ਿਸ਼ਾਂ ਭਰਿਆ ਹੱਥ ਰੱਖਣ। ਦਰੋਂ ਗੁਰੋਂ ਗੁਰੂ ਸਿੱਖੀ ਜੀਵਨ ਨਾਮ ਦੀਆਂ ਦਾਤਾਂ, ਸੇਵਾ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ। ਆਉਣ ਵਾਲੇ ਸਮੇਂ ਸੁਭਾਗੇ ਭਰੇ ਖੁਸ਼ੀਆਂ ਭਰੇ ਬਖਸ਼ਿਸ਼ ਕਰਨ ਦੀ। ਸੁਸਾਰ ਸੰਗਤ ਜੀ ਆਓ, ਹੁਣ ਸੁਖਮਨੀ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਬਾਣੀ ਜੀ ਦੇ ਜਾਪ ਦਾ ਸਮਾਂ ਹੋਇਆ ਹੈ। ਸਾਰੀਆਂ ਸੰਗਤਾਂ ਮਿਲ ਵਰਤ ਕਰਕੇ ਗੁਰੂ ਮਹਾਰਾਜ ਜੀਆਂ ਦੀ ਅਲਾਹੀ ਬਾਣੀ ਤੁਰਕੀ ਬਾਣੀ ਜੀ ਦੇ ਜਾਪ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਪ੍ਰਭ ਕੈ ਸਿਮਰਨ ਰਿਤ ਸਿਧ ਨੌ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪਤ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਇ ਸੁਫਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰੈ ਜਨਾਬ ਸਿਮਰਾਏ

ਦਰਸ਼ਨ ਪ੍ਰਭ ਕੈ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕੰਤ ਨ ਪਾਰ ਸਿਮਰ ਸੇ ਤਨ ਜਿਨ ਕੋ ਪ੍ਰਭ ਮਿਆ ਨਾਨਕ ਤਿਨ ਜਨ ਸਰਨੀ ਪਿਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਏ ਹਰਿ ਸਿਮਰਨ ਪਏ ਸਿਧ ਦਤੇ ਦਾਤੇ ਹਰਿ ਸਿਮਰਨ ਨੀਤ ਜੋਹ ਕੁੰਡ ਦਾਤੇ ਹਰਿ ਸਿਮਰਨ ਤਾਰੀ ਸਭ ਤਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰਿ ਸਿਮਰਨ ਕੀਓ ਸਗਲਾ ਕਾਰਾ ਹਰਿ ਸਿਮਰਨ ਮੈਂ ਆਪ ਨਿਰੰਕਾਰਾ

ਜਹ ਮਹਾ ਭਿਆਨ ਦੋ ਜਮ ਦਲੈ ਤਹਿ ਗਿਰ ਨੋ ਸੰਗ ਤੇਰੇ ਚੱਲੈ ਜਹ ਮਸਲੋ ਖਤ ਭਾਰੀ ਹਰ ਕਾ ਨਾਮ ਕਿਨ ਮਾਹੇ ਉਦਾਰੀ ਅਨਕ ਪੁਨਹਿ ਚਰਨ ਕਰਨੀ ਤਰੈ ਹਰ ਕਾ ਨਾਮ ਗੁੜ ਪਾਪਰ ਹਰੈ ਗੁਰਮੁਖ ਨਾਮ ਜਪ ਮਨ ਮੇਰੇ ਨਾਨਕ ਪਵ ਸੁਖ ਨੇਰੇ ਸਗਲ ਸ੍ਰੇਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਗੁਰੂਜ ਬੰਧਨ ਬਰੈ ਹਰ ਕਾ ਨਾਮ ਜਪਤ ਨਿਸਤਰੈ ਅਨਕ ਮਾਇਆ ਰੰਗ ਤਿੱਖ ਨਾ ਬੁਝਾਵੇ ਹਰ ਕਾ ਨਾਮ ਜਪਤ ਅਘਾਵੇ ਜਿਹ ਮਾਰ ਕਿਉ ਜਦ ਗੇਲਾ ਤੇ ਹਰ ਨਾਮ ਸੰਗ ਹੋਤ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਈਐ ਛੂਟ ਤਨੇ ਗੁਟਲਕ ਬਾਹੀ ਨਾਮ ਜਪਤ ਤਹਿ ਪਰ ਪਰਾਹੀ ਅਨਕ ਬੇਗਨ ਜਹ ਆਏ ਸੰਘਾਰੇ ਹਰ ਕਾ ਨਾਮ ਤਤਕਾਲ ਉਧਾਰੇ ਅਨਕ ਜੋਨ ਜਨ ਮੈਂ ਮਿਰ ਜਾਮ ਨਾਮ ਜਪਤ ਪਾਵੇ ਵਿਸਰਾਮ ਹਉ ਮਿਲਾ ਮਲ ਕਬ ਹੋ ਨਾ ਤੋਵੇ ਹਰ ਕਾ ਨਾਮ ਕੋਟ ਪਾਪ ਖੋਵੇ ਐਸਾ ਨਾਮ ਜਪ ਮਨ ਰੰਗ ਨਾਨਕ ਪਈਏ ਸਾਧਕੇ ਸੰਗ ਜਿਹ ਮਾਰਗ ਕੀ ਗਨੇ ਜਾਹੇ ਨਾ ਗੁੱਸਾ ਹਰ ਕਾ ਨਾਮ ਮਹਾ ਸੰਗ ਤੁਸ ਜਿਹ ਬੇਟੇ ਮਨ ਗੁਬਾਰ ਹਰ ਕਾ ਨਾਮ ਸੰਗ ਜਿਆਰਾ ਜਹਾਂ ਪਨ ਤੇਰਾ ਕੋ ਨਸ ਜਾਨੂ ਹਰ ਕਾ ਨਾਮ ਤੈ ਨਾਲ ਪਛਾਨੂ ਜਹ ਮਹਾ ਭਿਆਨ ਤਪਤ ਬੁਕਾਮ ਤੇ ਹਰ ਕੇ ਨਾਮ ਕੀ ਤੂੰ ਪੁਨ ਸ਼ਾਮ ਜਾਂ ਤਿਰਖਾ ਮਨ ਤੁਰਿਆ ਕਰ ਕਹਿ ਤੇ ਨਾਨਕ ਹਰ ਹਰ ਅੰਮ੍ਰਿਤ ਵਰਖੈ ਭਗਤ ਜਿਨਾ ਕੀ ਵਰਤਨ ਨਾਮ ਸੰਤ ਜਿਨਾ ਕੈ ਮਨ ਵਿਸਰਾਮ ਹਰ ਕਾ ਨਾਮ ਦਸ ਕੀ ਓਟ ਹਰ ਕੈ ਨਾਮ ਉਦਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਦਾਤ ਹਰ ਹਰ ਆਖਤ ਸਾਧਕ ਮਾਤ ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੇ ਨੋ ਦਾਨ ਮਨ ਤਨ ਰੰਗ ਰਤੇ ਰੰਗ ਕੈ ਨਾਨਕ ਜਨ ਕੈ ਬਿਰਧ ਬਵੇਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕਾ ਨਾਮ ਜਨ ਕੋ ਤ੍ਰਿਵਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਪੁਰ ਨਭੰਗ ਹਰ ਕਾ ਨਾਮ ਜਨ ਕੀ ਵਡਿਆਈ

ਸਮਸਰ ਕਸ਼ਨਾ ਹੈ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਛੁਟੈ ਗਰਭ ਗੁਰੂ ਮਨ ਮੰਦੇ ਹੁਟੈ ਸੋਚ ਕਰੇ ਦਿਨ ਸਰਦਾਤ ਮਨ ਕੀ ਮੈਲ ਨ ਤਨ ਤੇ ਜਾਤ ਇਸ ਦੇਹੀ ਕਬੋ ਸਾਧਨਾ ਕਰੇ ਮਨ ਦੇ ਕਬ ਨੂੰ ਵਿਖਿਆ ਟਰੇ ਜਲ ਧੋਵੈ ਬਹੁ ਦੇਹ ਨੀਂਦ ਸੁਧ ਕਹਾਂ ਹੋਏ ਕੱਚੀ ਭੀਤ ਮਾਨ ਹਰ ਗੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਿਤ ਬਹੁ ਮੋਚ ਬਹੁਤ ਸਿਆਣਬ ਜਮ ਕਾ ਬਹੁ ਜਮ ਕਾ ਬਹੁ ਵਿਆਪੇ ਅਨਕ ਜਤਨ ਕਰ ਤ੍ਰਿਸ਼ਨਾ ਤ੍ਰਾਪੇ ਏਕ ਅਨੇਕ ਅਗਨਿ ਬੁਝੈ ਕੋਟ ਅਪਾਪ ਦਰਗਨਿ ਸਿਜੈ ਛੋਟ ਸਨਹੀ ਉਬ ਪਿਆਲ ਮੋਹੇ ਵਿਆਪੇ ਮਾਇਆ ਜਾਲ ਅਵਰ ਕਰਦੁਰ ਸਗਲੀ ਜਮ ਜਾਨੈ ਗੋਬਿੰਦ ਭਜਨ ਬਿਨ ਤਿਲਨੀ ਮਨੈ ਹਰ ਕਾ ਨਾਮ ਜਬ ਦੁਖ ਜਾਏ ਨਾਨਕ ਬੋਲੈ ਸਹਿਜ ਸੁਭਾਏ ਚਾਰ ਪਦਾ ਜੇ ਕੋ ਮੰਗੈ ਸਾਜਨਾ ਕਿਸੇ ਬਲ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਹਿਰਦੈ ਸਦ ਗਾਵੇ ਜੇ ਕੋ ਆਪਣੀ ਸੋਭਾ ਲੂਰੈ ਸਾ ਸੰਗੇ ਹੋਮੈ ਛੋਰੈ ਜੇ ਕੋ ਜਨ ਮਰਨ ਦੇ ਡਰੈ ਸਾਜਨਾ ਕੀ ਸਰਨੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਕੈ ਬਲ ਬਲ ਜਸਾ ਸਗ ਪੁਰਖ ਮੈਂ ਪੁਰਖ ਪ੍ਰਧਾਨ ਸਾਸੰਗ ਜਾ ਕੇ ਮਿਟਿਆ ਬਿਮਾਨ ਆਪ ਸੁਕੋ ਜੋ ਜਾਣੈ ਨੀਚਾ ਸੋ ਗਨੀ ਸਬਦੀ ਉਚਾ ਜਾ ਕਾ ਮਨ ਹੋ ਸਗਲ ਗਿਰੀ ਨ ਹਰ ਹਰ ਨਾਮ ਦਿਨ ਘਟ ਘਟ ਜੀਨਾ ਮਨ ਆਪਣੀ ਤੇ ਬੁਰਾ ਮਿਟਾਨਾ ਪੇਖੈ ਸਗਲ ਸ੍ਰੇਸ਼ਟ ਸਾਜਨ ਸੁਖ ਦੁਖ ਜਨ ਸਮਦ੍ਰਿਸ਼ਟਿਤਾ ਨਾਨਕ ਪਾਪ ਪੁੱਤ ਨਹੀਂ ਲੇਪਾ ਨਿਰਧਨ ਕੋ ਧਨ ਤੇਰੋ ਨਾਉ ਨਿਥਾਵੇ ਕੋ ਨਾਮ ਤੇਰਾ ਥਾਵ ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇਵ ਹੋ ਦਾਨ ਕਰਨ ਗਰਾਵਨ ਹਰ ਸੁਆਮੀ ਸਗਲ ਘਟਾ ਕੇ ਅੰਦਰ ਜਾਮੀ ਆਪਣੀ ਗਤ ਮਿਤ ਜਾਨੂ ਆਪੇ ਆਪਨ ਸੰਗਾ ਪ੍ਰਭ ਰਾਤੀ ਤੁਮਰੀ ਉਸ ਤੋਂ ਤੁਮਤੇ ਹੋਏ ਨਾਨਕ ਅਵਰ ਜਾਨ ਸੁਕੋਏ ਸਰਵ ਧਰਮ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮਹਿਉਤਮ ਕਿਰਿਆ ਸਗਲ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦੋ ਮਹਿ ਉਦੋ ਪਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਨੀ ਮਹਿ ਅਮ੍ਰਿਤ ਪਾਨੀ ਹਰ ਕੋ ਜਸ ਸੁਨ ਰਸਨ ਬਖਾਨੀ ਸਗਲ ਥਾਨ ਤੇ ਉਹ ਉਤਮ ਥਾਨ ਨਾਨਕ ਜਿਹ ਘਟ

ਸੁਫਰ ਕਰਤ ਗੁਮਾਨ ਅਸਰ ਭਗ ਸਦਗ ਸਰਨ ਨਾਨਕ ਜਪ ਜਪ ਜੀਵ ਹਰਿ ਕੇ ਚਰਨ ਮਿਥਿਆ ਸਰਾਵਣ ਬਨਿੰਦਾ ਸੁਨਹਿ ਮਿਥਿਆ ਹਸਤ ਪਰ ਦਰੁ ਕੋ ਹਿਰੈ ਮਿਥਿਆ ਨੇਤ੍ਰ ਵੇਖਤ ਪਰਤਰ ਰੁਪਾਤ ਮਿਥਿਆ ਰਸਨ ਭੋਜਨ ਅਨਸਵਾਰ ਮਿਥਿਆ ਚਰਨ ਪਰ ਵਿਕਾਰ ਗੋਤਾਵ ਹੈ ਮਿਥਿਆ ਮਾਨ ਪਰ ਲੋਭ ਲੁਭਾਵ ਹੈ ਮਿਥਿਆ ਤਨੀ ਪਰਪਕਾਰਾ ਮਿਥਿਆ ਬਸਲੇਤ ਬੇਕਾਰਾ ਬਿਨ ਬੁਝੇ ਮਿਥਿਆ ਸਭ ਹੈ ਸਫਲ ਦੇਹ ਨਾਨਕ ਹਰ ਹਰ ਨਾਮ ਲੈ ਬਿਰਥੀ ਸਾਕਤ ਕੀ ਅਰ ਜਾ ਸਾਜ ਬਿਨਾ ਕਹਿ ਹੋਵਤ ਸੁਚਾ ਬਿਰਥਾ ਨਾ ਬਿਨਾ ਤਨ ਅੰਧ ਮੁਖ ਆਵਰ ਦਾਂਗੇ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥ ਬਿਹਾਏ ਮੇਘ ਬਿਨਾਂ ਜੋ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਤੇ ਸਭ ਕਾਮ ਜਿਉ ਕਿਰਪਨ ਕਿ ਨਿਰਾਰਥ ਦਾਮ ਧਾਨ ਧਨ ਤੇਜਨ ਜਿਹੇ ਘਟ ਵਸੇ ਹੁਰ ਨਾਵ ਨਾਨਕ ਤਾਂ ਕੈ ਬਲ ਬਲ ਜਾਵ ਰਹਿਤ ਅਵਰ ਕਸ਼ ਅਵਰ ਕਮਾਵਤ ਮਨ ਨਹੀਂ ਵਰੀਰ ਮੁਖ ਮੁੰਡਲਾਵਤ ਜਾਨ ਨਹਾਰ ਪ੍ਰਭੂ ਪ੍ਰਵੀਨ ਬਾਹਰ ਪੇਗ ਨ ਕਹੋ ਭੀਨ ਆਵਰ ਉਪਦੇਸੇ ਆਪ ਨ ਕਰੈ ਆਵਤ ਜਾਵਤ ਜਨਮ ਮਰੈ ਜਿਸ ਕੇ ਅੰਦਰ ਵਸੈ ਨਿਰੰਕਾਰ ਤਿਸਕੀ ਤੀਸਰੀ ਸੀਖ ਤਿਸਕੀ ਸੀਖ ਦਰੈ ਸੰਸਾਰ ਜੋ ਤੁਮ ਪਾਨੇ ਤਿਨ ਬ੍ਰਹਮ ਜਾਤਾ ਨਾਨਕ ਓਨ ਜਨ ਚਰਨ ਪੁਰਾਤਾ ਕਰੋ ਬੇਨਤੀ ਪਾਰ ਬਨੋ ਸਭ ਚਾਨੇ ਆਪਣੇ ਕੀ ਆਪੇ ਮਨ ਆਪ ਹੈ ਆਪ ਆਪ ਕਰਤਨ ਵੇਰਾ ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ ਉਹ ਪਾਵ ਸਿਆਨ ਸਗਲ ਤੇ ਰਹਿਤ ਸਭ ਕਰਚਨ ਆਤਮ ਕੀ ਰਹਿਤ

ਦੀ ਜੇ ਪ੍ਰਸਾਦ ਛਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖ ਮਨ ਮਾਹੇ ਜੇ ਪ੍ਰਸਾਦ ਸੁਗੰਧ ਤਨ ਲਾਭ ਹੈ ਤਿਸ ਕੋ ਸਿਮਰਤ ਪਰਮਗਤ ਪਾਵ ਹੈ ਜੇ ਪ੍ਰਸਾਦ ਵਸੈ ਸੁਖ ਮੰਦਰ ਤਿਸੈ ਤੇ ਆਏ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾ ਆੜ ਬਹਿਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈ ਹੈ ਧਿਆਵਨ ਜੋਗ ਜੇ ਪ੍ਰਸਾਦ ਪਾਠ ਪਡਬਰ ਹਡਾਵ ਹੈ ਤਿਸੈ ਤੇ ਆਪ ਗਤ ਔਰ ਲੁਭਾਵ ਹੈ ਜੇ ਪ੍ਰਸਾਦ ਸੁਖ ਸਿਰ ਸੋਈ ਜੈ ਮਨ ਆਠ ਪਹਿਰ ਤਾਂ ਗਾ ਜਸ ਗਾਵੀ ਜੈ ਜੇ ਪ੍ਰਸਾਦ ਜੁਗੋ ਸਭ ਕੋ ਮਾਨੈ ਮੁਖ ਤਾਂ ਕੋ ਜਸ ਰਸਨ ਬਖਾਨੈ ਜੇ ਪ੍ਰਸਾਦ ਤਿਰ ਰਹਿਤਾ ਧਰਮ ਮਨ ਸਦਾ ਧਿਆਈ ਕੇਵਲ ਪਰ ਬ੍ਰਹਮ ਪ੍ਰਭ ਜੀ ਜਪ ਤਰ ਗੈ ਮਨ ਪਾਵ ਹੈ ਨਾਨਕ ਪਰਸਿਤੀ ਕਰ ਜਾਵਹਿ ਜੇ ਪ੍ਰਸਾਦ ਆਰੋਹ ਕੰਜਨ ਦੇਹੀ ਦੇਵ ਲਾਭ ਹੋ ਤਿਸ ਰਾਮ ਸਨੇਹੀ ਜੇ ਪ੍ਰਸਾਦ ਤਿਰੋਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਛੇਤਰ ਢਾਕੇ ਮਨ ਸਰਨੀ ਪਰ ਠਾਕੁਰ ਪ੍ਰਭ ਤਾਂ ਕਹਿ ਜੇ ਪ੍ਰਸਾਦ ਜੁਕੋ ਨ ਪਹੁੰਚੇ ਮਨ ਸਾ ਸਾ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਪਾਈ ਦੁਰਲਭ ਦੇਹੇ ਨਾਨਕ ਤਾਂ ਕੀ ਭਗਤ ਕਰੇ ਜੇ ਪ੍ਰਸਾਦ ਆਪੂਕਨ ਪਹਿਰੀ ਜੈ ਮਾਨ ਤਿਸ ਸਿਮਰਤ ਕਿਉਂ ਆਲਸ ਕੀਜੈ ਜੇ ਪ੍ਰਸਾਦ ਅਸਵ ਹਸਤ ਅਸਵਾਰੀ ਮਾਨ ਤਿਸ ਪ੍ਰਭ ਕੋ ਕਬਹੁ ਨ ਵਿਸਾਰੀ ਜੇ ਪ੍ਰਸਾਦ ਬਾਗ ਮਿਲਕ ਤਨ ਰਾਖ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਨਤ ਬਨਾਈ ਉਠਤ ਬੈਠਤ ਸਦ ਤਿਸੈ ਧਿਆਈ ਤਿਸੈ ਧਿਆਈ ਜੋ ਏਕ ਅਲਖੈ ਇਹਾਂ ਉਹਾਂ ਨਾਨਕ ਤੇਰੀ ਰਖੈ ਜੇ ਪ੍ਰਸਾਦ ਕਰਹਿ ਪੁਨ ਬਹੁਦਾਨ ਮਨ ਆਡ ਪੈਰ ਕਤ ਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਬਿਹਾਰੀ ਤਿਸ ਪ੍ਰਭ ਕੋ ਸਾ ਸਾ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤੇਰੀ ਨੇਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤਰ ਹੈ ਗੁਰ ਪ੍ਰਸਾਦ ਨਾਨਕ ਜਾਸ ਕਹਿ ਜੇ ਪ੍ਰਸਾਦ ਸੁਣੈ ਕਰਨਾਦ ਜੇ ਪ੍ਰਸਾਦ ਭਿਖੇ ਬਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜੇ ਵਸਨਾ ਜੇ ਪ੍ਰਸਾਦ ਹਸ ਕਰ ਚਲੈ ਜੇ ਪ੍ਰਸਾਦ ਸੰਪੂਰਨ ਫਲ ਹੈ ਜੇ ਪ੍ਰਸਾਦ ਪਰਮਗਤ ਪਾਵ ਹੈ ਜੇ ਪ੍ਰਸਾਦ ਸੁਖ ਸਹਿ ਸਮਾਵੇ ਐਸਾ ਪ੍ਰਭ ਤਿਆਗ ਅਵਰ ਕਦ ਲਗ ਹੋ ਗੁਰ ਪ੍ਰਸਾਦ ਨਾਨਕ ਮਾਨ ਜਗ ਹੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾਂ ਕੋ ਜਪ ਜੇ ਪ੍ਰਸਾਦ ਤੇਰੇ ਕਰਜ ਪੂਰੇ ਤਿਸੈ ਜਾਨ ਮਨ ਸਦਾ ਹਜੂਰ ਜੇ ਪ੍ਰਸਾਦ ਭਾਵੇ ਸਾਚਰੇ ਮਨ ਮੇਰੇ ਤੂੰ ਤਾਂ ਸਿਮਰਾਜ ਜੇ ਪ੍ਰਸਾਦ ਸਭ ਕੀਕਤ ਹੋਏ ਨਾਨਕ ਜਪ ਜਪੈ ਜਪ ਸੋਏ ਆਪ ਜਪਾਏ ਜਪੈ ਸੋ ਨਾਉ ਆਪ ਗਾਵਾਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਿਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਭ ਸੋ ਪ੍ਰਸੰਨ ਵਸੈ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ ਸਰਬ ਨਿਧਾਨ ਪ੍ਰਭ ਤੇਰੀ ਮਾਇਆ ਆਪ ਹੋ ਕੁਛ ਨ ਕਿਨਹੂੰ ਲਿਆ

ਸੁਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧਨਾ ਕੀ ਜਲ ਜਿਕਤਾ ਅਸ਼ਟਪੈਦੀ ਸਾਧ ਗੈ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧਕ ਸਿੰਘ ਮਿਟੈ ਅਭਿਮਾਨ ਸਾਧਕ ਸਿੰਘ ਪ੍ਰਗਟ ਸੋ ਗਿਆਨ ਸਾਧ ਗੈ ਸੰਗ ਬੁਝੇ ਬ੍ਰਹਮ ਨੀਰਾ ਸਾਧ ਸੰਗ ਸਭ ਹੋਦਨ ਵੀਰਾ ਸਾਧਕ ਸਿੰਘ ਪਏ ਨਾਮ ਰਤਨ ਸਾਧਕ ਸੰਗੇ ਕੁਪੁਰ ਜਦਨ ਸਾਧਕੀ ਮਹਿਮਾ ਬੰਨੈ ਕੁਨ ਪੁਰਾਣੀ ਨਾਨਕ ਸਾਧਕੀ ਸੋਭਾ ਪ੍ਰਭਮੈ ਸੁਮਾਨੀ ਸਾਧ ਕੈ ਸੰਗ ਅਗੋਚਰ ਮਿਲੈ ਸਾਧ ਕੈ ਸੰਗ ਸਦਾ ਪਰ ਫੁਲੈ ਸਾਧ ਕੇ ਸੰਗ ਆਵੇ ਬਸ ਪੰਜਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ

ਨਿਰਖ ਬਿਨ ਕੋਈ। ਨਾਨਕ ਇਹ ਲਛਣ ਬ੍ਰਹਮ ਗਿਆਨੀ ਹੋਈ ਅਸ਼ਟਪਦੀ। ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੀ ਜਲ ਮਹਿ ਕਮਲ ਅਲੇਪ। ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੁਰ ਸਰਬ ਕੋ ਸੋਖ। ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸੁਮਾਨ ਜੈਸੇ ਰਾਜ ਰੰਗ ਕੋ ਲੰਗ ਤੁਲ ਪਵਨ। ਬ੍ਰਹਮ ਗਿਆਨੀ ਕੈ ਧੀਰਜ ਏਕ ਜਿਮ ਸੁਧ ਕੋ ਖੁਦ ਕੋ ਚੰਦਨ ਲੇਪ। ਬ੍ਰਹਮ ਗਿਆਨੀ ਕਾਹਿਆ ਗੁਨਾਓ ਨਾਨਕ ਜਿਉ ਪਾਵਕ ਕਾ ਸਹਿਜ ਸੁਭਾਅ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨ ਲਾਗੇ ਜਲਾ। ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਕਾਸ਼ ਜੈਸੇ ਤਾਰੂ ਪੁਰੇ ਆਕਾਸ਼। ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ। ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ। ਬ੍ਰਹਮ ਗਿਆਨੀ ਉਰਤੀ ਊਚਾ ਮਨ ਆਪਣੇ ਸਭ ਤੇ ਨੀਚਾ। ਬ੍ਰਹਮ ਗਿਆਨੀ ਸੇ ਜਿਨ ਪਹਿ ਨਾਨਕ ਜਿਨ ਪ੍ਰਭਾਵ ਕਰੇ। ਬ੍ਰਹਮ ਗਿਆਨੀ ਸਗਲ ਕੀ ਰੀਨਾ ਆਤਮ ਰਾਸ। ਬ੍ਰਹਮ ਗਿਆਨੀ ਚਿੰਨ ਬ੍ਰਹਮ ਗਿਆਨੀ ਕੀ ਸਭ ਪਰਮਾਇਆ। ਬ੍ਰਹਮ ਗਿਆਨੀ ਤੇ ਕਸ਼ਬੁਰ ਨ ਭਇ। ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ। ਬ੍ਰਹਮ ਗਿਆਨੀ ਬੰਧਨ ਦੇ ਮੁਕਤਾ। ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ। ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ। ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਕੋ ਪ੍ਰਯਾਸ। ਬ੍ਰਹਮ ਗਿਆਨੀ ਕਾ ਨਹੀਂ ਬਿਨਾਸ। ਬ੍ਰਹਮ ਗਿਆਨੀ ਕਾ ਗਰੀਬੀ ਸਮਹਾ। ਬ੍ਰਹਮ ਗਿਆਨੀ ਪ੍ਰਭ ਕਰੋ ਮਹਾ। ਬ੍ਰਹਮ ਗਿਆਨੀ ਕਾ ਨਹੀਂ ਦੰਦਾ। ਬ੍ਰਹਮ ਗਿਆਨੀ ਲਈ ਤਹਾਵਤ ਬੰਦਾ। ਬ੍ਰਹਮ ਗਿਆਨੀ ਕੈ ਹੋਏ ਸੁਫਲਾ। ਬ੍ਰਹਮ ਗਿਆਨੀ ਸੁਫਲ ਫਲਾ। ਬ੍ਰਹਮ ਗਿਆਨੀ ਸੰਗ ਸਗਲ ਉਦਾਰ ਨਾਨਕ। ਬ੍ਰਹਮ ਗਿਆਨੀ ਜਪੇ ਸਗਲ ਸੰਸਾਰ। ਬ੍ਰਹਮ ਗਿਆਨੀ ਕੈ ਕੈ ਰੰਗ। ਬ੍ਰਹਮ ਗਿਆਨੀ ਕੈ ਵਸੈ ਪ੍ਰਭ ਸੰਗ। ਬ੍ਰਹਮ ਗਿਆਨੀ ਕੈ ਨਾਮ ਆਧਾਰ। ਬ੍ਰਹਮ ਗਿਆਨੀ ਕੈ ਨਾਮ ਪਰਿਵਾਰ। ਬ੍ਰਹਮ ਗਿਆਨੀ ਸਦਾ ਸਦ ਜਾਗਤ। ਬ੍ਰਹਮ ਗਿਆਨੀ ਅਹਮਨ ਤਿਆਗਤ। ਬ੍ਰਹਮ ਗਿਆਨੀ ਕੈ ਮਨ ਪਰਮਾਨੰਦ। ਬ੍ਰਹਮ ਗਿਆਨੀ ਕੈ ਕਰ ਸਦਯਾਨੰਦ। ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ। ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼। ਬ੍ਰਹਮ ਗਿਆਨੀ ਬ੍ਰਹਮ ਕਾ ਬੀਤਾ। ਬ੍ਰਹਮ ਗਿਆਨੀ ਇੱਕ ਸੰਹਿਤਾ। ਬ੍ਰਹਮ ਗਿਆਨੀ ਕਾ ਹੋਈ ਅਟਿੰਦ। ਬ੍ਰਹਮ ਗਿਆਨੀ ਕਾ ਨਿਰਮਲ ਮੰਤ। ਬ੍ਰਹਮ ਗਿਆਨੀ ਜਿਸ ਕਰੈ ਬ੍ਰਭ ਆਪ। ਬ੍ਰਹਮ ਗਿਆਨੀ ਕਾ ਬਡ ਪ੍ਰਤਾਪ। ਬ੍ਰਹਮ ਗਿਆਨੀ ਕਾ ਦਰਸ ਬਡ ਭਾਗੀ ਪਈਏ। ਬ੍ਰਹਮ ਗਿਆਨੀ ਕੋ ਬਲ ਬਲ ਜਾਈਏ। ਬ੍ਰਹਮ ਗਿਆਨੀ ਕੋ ਖੋਜੈ ਮਹੇਸਰ ਨਾਨਕ। ਬ੍ਰਹਮ ਗਿਆਨੀ ਆ ਪਰਮੇਸ਼ਰ। ਬ੍ਰਹਮ ਗਿਆਨੀ ਕੀ ਕੀਮਤ ਨਾਹੇ। ਬ੍ਰਹਮ ਗਿਆਨੀ ਕਾ ਸਗਲ ਮਨ ਮਾਹੇ। ਬ੍ਰਹਮ ਗਿਆਨੀ ਕਾ ਗੁਣ ਜਨ ਭੇਦ। ਬ੍ਰਹਮ ਗਿਆਨੀ ਕੋ ਸਦਾ ਦੇਸ। ਬ੍ਰਹਮ ਗਿਆਨੀ ਕੋ ਬ੍ਰਹਮ ਗਿਆਨੀ ਕਾ ਕਥਿਆ ਨ ਜਯਾ ਦਾਖਰ। ਬ੍ਰਹਮ ਗਿਆਨੀ ਸਰਬ ਕਾ ਠਾਕੁਰ। ਬ੍ਰਹਮ ਗਿਆਨੀ ਕਿਮਿਤ ਗੁਣ ਬਖਾਨੇ। ਬ੍ਰਹਮ ਗਿਆਨੀ ਕੀ ਗਾਤ ਬ੍ਰਹਮ ਗਿਆਨੀ ਜਾਣੇ। ਬ੍ਰਹਮ ਗਿਆਨੀ ਕੰਤ ਨ ਪਰ ਨਾਨਕ। ਬ੍ਰਹਮ ਗਿਆਨੀ ਕੋ ਸਦਾ ਨਮਸਕਾਰ। ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ। ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ। ਬ੍ਰਹਮ ਗਿਆਨੀ ਮੁਕਤ

ਨਮਸਕਾਰ ਹੈ ਨਾਨਕ ਉਪਰ ਸਗਲੇ ਸਤਾਰੇ ਅਸ਼ਪਾਰੀ ਮਿਥਿਆ ਨਾਹੀ ਰਸਨਾ ਪਰਸ ਮਨ ਮਹਿ ਪ੍ਰੀਤ ਨਿਰੰਜਨ ਦਰਸ ਪਰ ਤਰੇ ਰੂਪ ਨ ਵੇਖੇ ਨੇਤਰ ਸਾਦਗੀ ਟਹਿਲ ਸੰਤ ਸੰਗੇਤ ਕਰਨ ਨ ਸੁਣੇ ਕਾਹੋ ਕੀ ਨਿੰਦਾ ਸਭ ਤੀਜਨ ਉਸਕੋ ਮੰਦਾ ਗੁਰਪ੍ਰਸਾਦ ਵਿਕਿਆ ਪਰ ਹਰੈ ਮਨ ਕੀ ਬਾਸਨ ਮਨ ਤੇ ਟਰੈ ਇੰਦਰੀ ਜਿਤ ਬਨ ਦੁਖ ਤੇ ਰਹਿ ਤੇ ਨਾਨਕ ਕੋਟ ਮਧੇ ਕੋਸਾ ਪਰਸ ਵੈਸਨੋ ਸੋ ਜਿਸ ਉਪਰ ਸੋ ਪਰਸਨ ਵਿਸਨ ਕੀ ਮਾਇ ਤੇ ਹੋਏ ਭੈਣ ਗਰਮ ਗਰਤ ਹੋਵੇ ਨਹਿ ਗਰਮ ਤਿਸ ਵੈਸਨੋ ਨਿਰਮਲ ਧਰਮ ਕਾਹੋ ਫਲ ਕੀ ਇੱਛਾ ਨੇ ਬਚੈ ਕੇਵਲ ਭਗਤ ਕੀਰਤਨ ਸੰਗਰਾਚੈ ਮਾਨਦ ਨੇ ਅੰਦਰ ਸਿਮਰਨ ਗੋਪਾਲ ਸਭ ਉਪਰ ਹੋਦ ਕਿਰਪਾਲ ਆਪ ਦ੍ਰਿੜੈ ਉਰੈ ਨਾਮ ਜਪਾਵੇ ਨਾਨਕ ਵਿਸਨ ਪਰਮ ਗਤ ਪਾਵੇ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੇ ਦੁਸ਼ਟ ਕਾ ਸੰਗ ਮਨ ਤੇ ਬਿਨਸੈ ਸਗਲ ਪਰਮ ਕਰ ਪੂਜ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲ ਖੋਵੈ ਤਿਸ ਭਗਵਤੀ ਕੀਮਤ ਉਤਮ ਹੋਵੇ ਭਗਵੰਤ ਕੀ ਟਹਿਲ ਕਰੈ ਨਿਤਨੀਤ ਮਾਨ ਥਾਨ ਅਰਬ ਬਿਸਨ ਪ੍ਰੀਤ ਹਰ ਕੇ ਚਰਨ ਹਿਰਦਾ ਵਿਸਾਵੇ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੇ ਸੋ ਪੰਡਿਤ ਜੋ ਮਨ ਪ੍ਰਬੁਧੈ ਰਾਮ ਨਾਮ ਆਤਮੈ ਸੁਧੈ ਰਾਮ ਨਾਮ ਸਾਰਸ ਪੀਵੈ ਉਸ ਪੰਡਿਤ ਕੇ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦਾ ਵਿਸਾਵੇ ਸੋ ਪੰਡਿਤ ਫਿਰ ਜੋਨ ਨੇ ਆਵੇ ਵੇਦ ਪ੍ਰਾਣ ਸਿਮਰਤ ਬੂਝੇ ਮੂਲ ਸੁਖ ਮੈਂ ਜਾਣੇ ਅਸੂਲ ਚੋਹਵਰ ਨਾਮ ਕੋ ਦੇਵ ਦੇਸ ਨਾਨਕ ਉਸ ਪੰਡਿਤ ਕੋ ਸਦਾ ਦੇਸ ਬੀਜ ਮੰਤਰ ਸਰਵ ਕੋ ਗਿਆਨ ਚੌਹੋਂ ਵਰਨਾ ਮਿਲ ਪੈ ਕੋ ਨਾਮ ਜੋ ਜੋ ਜੋ ਬੈਤ ਸਕੀ ਗਾਤ ਹੋਏ ਸਾਧ ਸੰਗ ਬਾਬਾ ਜਨ ਕੋਏ

ਪਈਏ ਧਰਮ, ਨਾਨਕ ਤਿਸ ਮਿਲੇ ਜਿਸ ਲਿਖੇ ਦੁਰਕਰਮ, ਜਿਸ ਗਏ ਮਨ ਭਾਰ ਬ੍ਰਹਮ ਕਾ ਨਿਵਾਸ, ਤਿਸ ਕਾ ਨਾਮ ਸਤ ਰਾਮਦਾਸ, ਆਤਮ ਰਾਮ ਤਿਸ ਨਦਰੀ ਆਇਆ ਦਾਸ, ਦਸੰਦਨ ਭਾਈ ਦਿਨ ਪਾਇਆ ਸਦਾ ਨਿਕਟ ਨਿਕਟ ਕਰ ਜਾਣ ਸੋਦਰ ਤੋ ਸੋ ਦਾਸ ਦਰ ਗਏ ਪ੍ਰਵਾਨ, ਆਪਣੇ ਦਾਸ ਕੋ ਆਪ ਕਿਰਪਾ ਕਰੇ, ਤਿਸ ਦਾਸ ਕੋ ਆਪਣੇ ਤਿਸ ਦਾਸ ਕੋ ਸਭ ਸੋਝੀ ਪਰੈ, ਸਗਲ ਸੰਗਤ ਉਦਾਸ, ਐਸੀ ਜੁਗਤ ਨਾਨਕ ਰਾਮਦਾਸ, ਪ੍ਰਭ ਕੀ ਆਗਿਆ ਆਤਮ ਹਿਤ ਆਵੈ, ਜੀਵਨ ਮੁਕਤ ਸੁਖ ਹਵੈ, ਤੈਸਾ ਹਰਕ ਤੈਸਾ ਸੁਸੋਗ, ਸਦਾਨੰਦ ਨਹੀਂ ਬਿਯੋਗ, ਤੈਸਾ ਸੁਵਰਨ ਤੈਸੀ ਉਸਮਾਟੀ, ਤੈਸਾ ਮਿਲ ਤੈਸੀ ਬੇਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਗ ਤੈਸਾ ਰਾਜਾਨ, ਜੋ ਬਿਰਤਾਈ ਸਾਈ ਜੁਗਤ ਨਾਨਕ ਹੋ ਪੁਰਖ ਕੀ ਜੀਵਨ ਮੁਕਤ, ਪਾਰ ਬ੍ਰਹਮ ਕੇ ਸਗਲੇ ਠਾਓ, ਜਿਤ ਜਿਤ ਘਰ ਰੱਖੇ ਤੈਸਾ ਤੈਨ ਨਾਮ, ਵਾਪੇ ਕਦਮ ਕਰਮ ਜੋਗ, ਪ੍ਰਭਾਵੇ ਸੋਈ ਫੁਨ ਹੋ, ਪਸਰਿਉ ਆਪ ਹੋਏ ਅਨੰਤ ਤਰੰਗ, ਲਖੇ ਨ ਜਾਹੇ ਪਾਰ ਬ੍ਰਹਮ ਕੇ ਰੰਗ, ਜੈਸੀ ਮਦ ਦੀ ਦੈਸਾ ਪ੍ਰਗਾਸ, ਪਾਰ ਬ੍ਰਹਮ ਕਰਤਾ ਅਵਿਨਾਸ਼, ਸਦਾ ਸਦਾ ਸਦਾ ਦਿਆਲ, ਸਿਮਰ ਸਿਮਰ ਨਾਨਕ ਪੈ ਨਿਹਾਲ, ਸਲੋਕ ਉਸਤਤ ਕਰਹਿ ਅਨੇਕ ਜਨ, ਅੰਤ ਨ ਪਰਾਵਰ, ਨਾਨਕ ਰਚਨਾ ਪ੍ਰਭ ਰਚੀ, ਬਹੁ ਵਿਧ ਅਨਕ ਪ੍ਰਕਾਰ ਅਸ਼ਟਪਦੀ, ਕਈ ਕੋਟ ਹੋਏ ਪੂਜਾਰੀ, ਕਈ ਕੋਟ ਆਚਾਰ ਵਿਵਹਾਰੀ, ਕਈ ਕੋਟ ਪਏ ਤੀਰਥਵਾਸੀ, ਕਈ ਕੋਟ ਬਨ ਬ੍ਰਹਮ ਹੈ ਉਦਾਸੀ, ਕਈ ਕੋਟ ਵੇਦ ਕੇ ਸਰੋਤੇ, ਕਈ ਕੋਟ ਤਪੀਸਰ ਹੋਤੇ, ਕਈ ਕੋਟ ਆਤਮ ਧਿਆਨ ਧਾਰ ਹੈ, ਕਈ ਕੋਟ ਕਵਿਕਾ ਵਿਚਾਰ ਹੈ, ਕਈ ਕੋਟ ਨਵਤਨ ਨਾਮ ਧਿਆਵ ਹੈ, ਨਾਨਕ ਕਰਦੇ ਕੰਤ ਨ ਪਾਵ ਹੈ, ਕਈ ਕੋਟ ਪਏ ਅਭਿਮਾਨੀ, ਕਈ ਕੋਟ ਅੰਧਾ ਗਿਆਨੀ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਆਪਿਗ ਆਤਮ ਨਿਖੋਰ, ਕਈ ਕੋਟ ਬਰਦਰ ਕੋਹਿਰੈ, ਕਈ ਕੋਟ ਬਰ ਦੁਖ ਨ ਕਰੈ, ਕਈ ਕੋਟ ਮਾਇ ਸਰਮਾਹੇ, ਕਈ ਕੋਟ ਬਰ ਦੇਸ ਪਰਮਾਹੇ, ਜਿਤ ਜਿਤ ਲਾਭ ਹੋ ਤਿਤ ਤਿਤ ਲਗਨ, ਨਾਨਕ ਕਰਤੇ ਕੀ ਜਨੇ ਕਰਤਾ ਰਚਨਾ, ਕਈ ਕੋਟ ਸਿਧ ਜਤੀ ਜੋਗੀ, ਕਈ ਕੋਟ ਰਾਜੇ ਰਸ ਭੋਗੀ, ਕਈ ਕੋਟ ਪੰਕੀ ਸਰਭੋ ਪਾਏ, ਕਈ ਕੋਟ ਪਾਤਰ ਬ੍ਰਿਖ ਨੇ ਬਜਾਏ, ਕਈ ਕੋਟ ਪਵਣ ਪਾਣੀ ਵਸੰਤਰ, ਕਈ ਕੋਟ ਦੇਸ ਭੂਮੰਡਲ, ਕਈ ਕੋਟ ਸਸੇ ਸੁਨ ਖੇਤਰ, ਕਈ ਕੋਟ ਦੇਵ ਦਾਨਵਿੰਦਰ ਸ੍ਰੀ ਸ਼ਕਤ, ਸਗਲ ਸਮਗਰੀ ਆਪਣੇ ਸੁਧ ਧਾਰੇ, ਨਾਨਕ ਜਿਸ ਦਿਸ ਭਾਵੈ ਤਿਸ ਤਿਸ ਤਿਸ ਨਿਸਤਾਰੇ, ਕਈ ਕੋਟ ਰਾਜਸ ਤਾਮਸ ਸਾਧਕ, ਕਈ ਕੋਟ ਵੇਦ ਪ੍ਰਾਣ ਸਮਰਦਾਰ ਸਾਸ, ਕਈ ਕੋਟ ਕੀ ਰਤਨ ਸਮੁੰਦਰ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਕੀਏ ਜਰ ਜੀਵੇ, ਕਈ ਕੋਟ ਗਿਰੀ ਮੇਰ ਸੁਵਰਨ ਥੀਵੇ, ਕਈ ਕੋਟ ਜਾਪ ਕਨਕ ਪਿਸਾਜ, ਕਈ ਕੋਟ ਭੂਤ ਪ੍ਰੇਤ ਸੁਪਰ ਮਿਰਗਾ, ਸਭ ਤੇ ਨੇਰੇ ਸਭ ਹੁੰਦੇ ਦੂਰ, ਨਾਨਕ ਆਪ ਅਲਿਪਤ ਰਹੇ ਭਰਪੂਰ, ਕਈ ਕੋਟ ਪਾਤ ਅਲਗੇ ਵਸੀ, ਕਈ ਕੋਟ ਨਰਕ ਸੁਰਕ ਨਿਵਾਸੀ, ਕਈ ਕੋਟ ਜਨਮੈ ਜੀਵੇ ਮਰੇ, ਕਈ ਕੋਟ ਜਨਮੀ ਬਹੁ ਜੋਨੀ ਫਿਰੇ, ਕਈ ਕੋਟ ਬੈਠ ਦੀ ਖਾਏ, ਕਈ ਕੋਟ ਕਾਲੇ ਥਕ ਪਾਹੇ, ਕਈ ਕੋਟ ਕੀ ਦਰਵੰਦੇ, ਕਈ ਕੋਟ ਮਾਇਆ ਮੈਂ ਚਿੰਤ, ਜੈ ਜੈ ਭਾਣਾ ਤੈ ਤੈ ਰਾਖੇ, ਨਾਨਕ ਸਭ ਇਕ ਪ੍ਰਭ ਕੈ ਹਾਥੇ, ਕਈ ਕੋਟ ਭੈ ਬੈਰਾਗੀ, ਰਾਮ ਨਾਮ ਸੰਤਨ ਲਿਵ ਲਾਗੀ, ਕਈ ਕੋਟ ਪ੍ਰਭ ਕੋ ਖੁਜੰਤੇ, ਆਤਮ ਹੈ ਪਾਰ ਬ੍ਰਹਮ ਲਹੰਤੇ, ਕਈ ਕੋਟ ਦਰਸ਼ਨ ਪ੍ਰਭ ਵਿਆਸ, ਤਿਨ ਕੋ ਮਿਲਿਓ ਪ੍ਰਭ ਵਿਨਾਸ, ਕਈ ਕੋਟ ਮੰਗੇ ਸਤ ਸੰਗ, ਪਾਰ ਬ੍ਰਹਮ ਦਿਲਾ ਗਾ ਰੰਗ, ਜਿਨ ਕੋ ਹੋਏ ਆਪ ਸੋ ਪ੍ਰਸੰਨ, ਨਾਨਕ ਦੇ ਜਿਨ ਸਦਾ ਧਨ ਧਨ, ਕਈ ਕੋਟ ਖਾਣੀ ਅਰਖੰਡੇ, ਕਈ ਕੋਟ ਕਸ ਬ੍ਰਹਿਮੰਡ, ਕਈ ਕੋਟ ਹੋਏ ਅਵਤਾਰ, ਕਈ ਜੁਗਤ ਕਿਨੂੰ ਵਿਸਤਾਰ, ਕਈ ਵਾਰ ਬਸਰੇ ਪਾਸਾਰ, ਸਦਾ ਸਦਾ ਏ ਕੀ ਕੰਕਾਰ, ਕੀ ਕੋਟ ਕੀ ਨਿੰਬੋ ਭਾਂਤ, ਪ੍ਰਭ ਤੇ ਹੋਏ ਪ੍ਰਭਾਏ ਸਮਾਤ, ਤਾਂ ਕੰਤ ਨ ਜਾਣੈ ਕੋਈ, ਆਪੇ ਆਪ ਨਾਨਕ ਬ੍ਰਹਮ ਸੋਏ, ਕਈ ਕੋਟ ਪਾਰ ਬ੍ਰਹਮ ਕੇ ਦਾਸ, ਤਿੰਨ ਕੋ ਤਿੰਨ ਹੋਵਤ ਆਤਮ ਪ੍ਰਗਾਸ, ਕਈ ਕੋਟ ਤਦ ਕੇ ਬੇਤੇ ਸਦਨ ਹਰੇ ਕੋ ਨਿਤਰੇ, ਕਈ ਗੁਰ ਨਾਮ ਰਸ ਪੀਵੇ ਅਮਰ ਪੇ ਸਰ ਸਦਹੀ ਜੀਵੇ, ਕਈ ਗੁਰ ਨਾਮ ਗੁਣ ਗਾਵੇ ਆਤਮ ਰਸ ਸੁਖ ਸਹਿ ਸੁਮਾਵੇ, ਆਪਣੇ ਜਨ ਕੋ ਸਾ ਸਾ ਸੁਮਰੇ, ਨਾਨਕ ਕੋਈ ਪਰਮੇਸ਼ਰ ਕੀ ਪਿਆਰੀ, ਸਲੋਕ ਕਰਨ ਕਾਰਨ ਪ੍ਰਭ ਵੇਖੈ ਦੂਸਰ ਨਾਹੀ ਕੋਈ, ਨਾਨਕ ਤਿਸ ਬਿਲਿਹਾਰਣ ਜਲ ਥਲ ਮਹਿਲ ਸੋਈ, ਅਸ਼ਟਪਦੀ ਕਰਨ ਕਰਾਵਨ ਕਰਨੈ ਜੋਗ, ਜੋ ਤਿਸ ਭਾਵੈ ਸੋਈ ਹੋਗ, ਖਿਨ ਮੈਂ ਥਾਪੋ ਥਾਪਨ ਹਾਰ, ਅੰਤ ਨੇ ਕਿਛ ਪਾਰਾ ਵਾਰਾ, ਹੁਕਮੇ ਧਾਰ ਅਧਰ ਰਹਾਵੇ, ਹੁਕਮੇ ਉਪਜੈ ਹੁਕਮ ਸੁਮਾਵੇ, ਹੁਕਮੇ ਓਜ ਨੀਜ ਵਿਵਹਾਰ, ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ

गगन शास्त्री रखे प्रभावे त हर गुण पके प्रभावे त पत तु उधारे आप करे अपन बिचारे दोहा श्रिया गव स्वामी खिले विकसेंद्र जामी जो भावे सो कर करावे नानक दृष्टि उर नहीं आवे कह मानकूति क्या हुई आवे ज्योत स्वभावे सुई करावे सके हाथ हुई दस किसले ज्योत स्वभावे सुई करे अन जानत विख्या में रचे जे जान दिया अपना बचे पर में भुला दे दस्तावे निमख माही चर गुण फिर आवे कर कृपा जिस अपनी भगत दे नानक दे जान नाम मिले खिन में नीच कीट गुराज पार ब्रह्म ग्रीव निवार जागा दृष्ट कशु ने आवे तिस तत्काल देह दिस प्रगट आवे जाग अपनी कर बख्शीस संतां का लेखा नगन जगदीश जियो पिंड सत तिस की रास घट कट पूरन ब्रह्म प्रकाश अपनी बनती अब बनाई नानक जीवे देख बढ़ाई इसका बल नहीं इस हाथ करन करावन सरगुनाथ आगे गरीब पर जियो जो दुर्भाव सोई फुन थी कबहू ऊच निज में बसै कबहू सोग हर रंग हसै कबहू निंद चिन व्यवहार कबहू उबकस प्याल कबहू विद ब्रह्म विचार नानक आप मिलावन हर कबहू निरत करै बो पात कबहू सोई रहे दिन रात कबहू महाग्रोध विकराल कबहू सर्व की हो तरवाल कबहू होय वह बड़ राजा कबहू पे खारी निज का साजा कबहू अब गिरत में आवे कबहू भला भला कहावे ज्यों प्रभु रखे तेव ही रहे गुरु पुरसा नानक सच कहे कबहू होय पंडित करे बख्यान कबहू मोन तारी लावे ध्यान कबहू ताट तीर्थ स्नान कबहू सिद्ध साध मुख ज्ञान कबहू गेट हस्त पतंग होय जिया अनक जोन पर मैं परमिया नाना रूप जो स्वागी दिखावे ज्यों प्रभाव तिव न जावे जो तिस भावे सोई होए नानक दूजा वरन कोई कबू सत्संग ते हो पावे उस असंद बहने आवे अंदर होए ज्ञान प्रकाश उस अस्थान का नहीं विनाश मान तन नाम रते रंग सदा बसै है पार ब्रह्म के रंग ज्यों जल में जलाय खटाना त्यों ज्योति संग ज्योत समाना मिट गए गावन वाय विश्राम नानक प्रभु के साध कुरबान श्लोक सुखी वसै मसकीनी आप नवर तले वडे वडे हंगारिया नानक गर्भ गिलेश पादी जिस गए अंदर राज अभिमान सो नरक पति होवत सुवान जो हो जो जाने मैं जो बनवंत सो हो दृष्टा का जंत आप सुखो करवंत कहावे जन्म रह भोजन प्रमावे तन भूम गजो करे गुमान सो मूर्ख अंधा ज्ञान कर कृपा जिस गए हृदय गरीबी बसावे नानक की हम गुदागे सुख पावे धनवंता हुई कर गरवावे तरण समान काश संग न जावे बहुल स्कर मानुक पर करियास पल पीतर तक होय विनाश सब ते आप जन बलवंत खेन मह होय जाई बसवंत किसे निवदे अभंगारी धर्म राय तिस करे खुवारी गुरु प्रसाद जागा मिटिया अभिमान सो जन नानक दरगह प्रवान कोड कर्म ग्रह तारी सरम पावे सगले बिरतारी अनक दुसे करे अहंकार नरक स्वरूप फिर फिर अवतार अनक जतन करा तमि द्रवे हर दरगह को कैसे गवे आवस को जो भला कहवे तिसे भलाई निकटनी आवे सर्व किरी न जाका मन होवे कहो नानक ता कि निर्मन सोय जब लग जाने मृदे कश होय तब सुखो सुख नाही कोई जब एह जान मैं किश करता तब लगर जुन मैं फिरता जब तारे को बेरी मीद तब लग निचल नाही चीज जब लग मोह मंगन संग माई तब लग धर्म राधि सजाई प्रभु कृपा दि बंधन दूडे गुरु प्रसाद नानक छुटे सहस खटे लख कोट तावे तृप्त नावे माया पछ पावे अनेक भोग बिकिया गे करे नह तृप तावे खप खप मरे बिना सदुख नहीं गुरा जय सुख न मनोर बिंदी सब का जय नाम रंग सर्व सुख होय बिट भागी किसे प्राप्त होय करण करावने आपे आप सदा सद नानक हर जाप करण करावन करने हार इसके हाथ कहाँ विचार जैसी दृष्टि करे दैसा होई आपे आवा प्रसोई जो किश जो किश किनो स्वप्न रंग सब ते दूर सबों के संग बुझे दिख कर वे का पै अनिल
ਮਰੈ ਨਾ ਬਿਨ ਸਹਿ ਆਵੈ ਨਾ ਜਾਇ ਨਾਨਕ ਸਾਦੀ ਰਹੇ ਸਮਾਈ ਆਪ ਵਿਦ ਸਹਿ ਸਮਝੇ ਆਪ ਆਪਿਰ ਜੇ ਸਭ ਕੇ ਸਾਥ ਆਪ ਕਿਨੂੰ ਆਪਨ ਵਿਸਥਾਰ ਸਭ ਕਛ ਉਸ ਕਾ ਉਹ ਕਰਨੇ ਹਾਰ ਉਸ ਤੇ ਭਿਨ ਕਹ ਹੋ ਕਿਛ ਹੋਇ ਥਾਨ ਥਨੰਤਰੇ ਕੈ ਸੋਈ ਆਪਣੇ ਚਲਿਤ ਆਪ ਕਰਨੇ ਹਾਰ ਕੌਤੁਕ ਕਰੇ ਰੰਗੇ ਪਾਰ ਮਾਨ ਮਹਿ ਆਪ ਮਨ ਆਪਣੇ ਮਾਹਿ ਨਾਨਕ ਕੀਮਤ ਕਹਿਣ ਜਾਏ ਸਤ ਸਤ ਸਤ ਪ੍ਰਭ ਸੁਆਮੀ ਗੁਰਪ੍ਰਸਾਦ ਕਿਨੇ ਵਖਿਆਨੀ ਸੱਚ ਸੱਚ ਸੱਚ ਸਭ ਕੀਨਾ ਕੋਟ ਮਤੇ ਕਿਨ ਵੇਲੇ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਪਾਰੇ ਨੂੰ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘੱਟ ਘੱਟ ਸੁਨੀ ਸਰਬ ਨੂੰ ਵਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪਨੀ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਨ ਜੋ ਜਨ ਪਰੈ ਸੋ ਜਨ ਤਰਨ ਹਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰੇ ਅਵਤਾਰ ਅਸ਼ਟ ਪੈਦੀ ਸੰਤ ਗੈ ਦੁਖ ਨਰਜਾ ਘਟੈ ਸੰਤ ਗੈ ਦੁਖ ਨ ਜਮਤੇ ਨੀ ਛੁਡੈ ਸੰਤ ਗੈ ਦੁਖ ਨ ਸੁਖ ਸਭ ਜਾਏ ਸੰਤ ਗੈ ਦੁਖ ਨਰਕ ਮੈਂ ਪਾਏ ਸੰਤ ਗੈ ਦੁਖ ਨ ਮਤ ਹੋਏ ਬਲੀਨ ਸੰਤ ਗੈ ਦੁਖ ਨ ਸੁਭਤ ਹੀਨ ਸੰਤ ਕੇ ਹੱਥੇ ਗੁਰਖੇ ਨ ਗੋਏ ਸੰਤ ਗੈ ਦੁਖ ਨ ਥਨ ਭ੍ਰਸ਼ਟ ਹੋਈ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਪੀਤਰੈ ਸੰਤ ਕੇ ਦੁਖ ਨ ਤੇ ਮੁਖ ਭੋਵੈ ਸੰਤਨ ਗੈ ਦੁਖ ਨ ਕਾਕਰਿਉ ਲਵੈ ਸੰਤਨ ਗੈ ਦੁਖ ਨ ਸਰਬ ਜੁਨ ਪਾਏ ਸੰਤ ਕੇ ਦੁਖ ਨ ਤ੍ਰਿਕ ਜੁਨ ਗਿਰਮਾਏ ਸੰਤਨ ਗੈ ਦੁਖ ਨ ਤ੍ਰਿਸ਼ਨ ਮੰਜਲੈ ਸੰਤ ਗੈ ਦੁਖ ਨ ਸਭ ਕੋਸ਼ਲੈ ਸੰਤ ਗੈ ਦੁਖ ਨ ਤੇਜ ਸਭ ਜਾਏ ਸੰਤ ਗੈ ਦੁਖ ਨੀਚ ਨ ਜਾਏ ਸੰਤ ਦੁਖੀ ਕਾ ਥਾਉ ਕੋ ਨਾਹੀ ਨਾਨਕ ਸੰਤ ਭਾਵੈ ਤੋਇ ਬੀਂਗਤ ਪਾਹੀ ਸੰਤ ਕਾ ਨਿੰਦਕ ਮਹਾ ਅਤ ਤਾਈ ਸੰਤ ਕਾ ਨਿੰਦਕ ਖਿਨ ਡਿਗਨ ਨ ਪਾਈ ਸੰਤ ਕਾ ਨਿੰਦਕ ਪਰਮ ਸੰਤ ਕਾ ਨਿੰਦਕ ਮਹਾ ਤਿਆਰ ਸੰਤ ਕਾ ਨਿੰਦਕ ਪਰਮੇਸ਼ਰ ਮਾਰ ਸੰਤ ਗੈ ਸੰਤ ਕਾ ਨਿੰਦਕ ਰਾਜ ਤਿਹੀਨ ਸੰਤ ਕਾ ਨਿੰਦ ਦੁਖ ਦੁਖੀਆ ਅਰਦੀਨ ਸੰਤ ਕ ਨਿੰਦਕ ਸਰਬ ਰੋਗ ਸੰਤ ਕੇ ਨਿੰਦ ਕੁਸ ਦਾ ਵਿਯੋਗ ਸੰਤ ਕੇ ਨਿੰਦ ਦੁਖ ਮੈਂ ਦੋਖ ਨਾਨਕ ਸੰਤ ਭਾਵ ਹੈ ਤਸ ਕਾ ਭੀ ਹੋਏ ਮੋਖ ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿਦ ਸੰਤ ਗਿਆ ਸੰਤ ਕੇ ਦੁਖੀ ਕੋ ਡਾਨ ਲੱਗੇ ਸੰਤ ਕੇ ਦੁਖੀ ਕੋ ਸਭ ਤਿਆਗੇ ਸੰਤ ਕਾ ਦੁਖੀ ਮਹਾ ਅਹੰਕਾਰੀ ਸੰਤ ਕਾ ਦੁਖੀ ਸਦਾ ਵਿਕਾਰੀ ਸੰਤ ਕਾ ਦੁਖੀ ਜਿਨ ਮੈਂ ਮਰੈ ਸੰਤ ਕੀ ਦੁਖ ਨਾ ਸੁਖ ਤੇ ਡਰੈ ਸੰਤ ਕੇ ਦੁਖੀ ਕੋ ਨਹੀਂ ਠਾਉ ਨਾਨਕ ਸੰਤ ਭਾਵੈ ਤਲੈ ਮਿਲਾਏ ਸੰਤ ਕਾ ਦੁਖੀ ਅਦਵੀ ਤੇ ਟੁੱਟੈ ਸੰਤ ਕਾ ਦੁਖੀ ਕਿਤੇ ਕਾਜ ਨ ਪਹੁੰਚੈ ਸੰਤ ਕੇ ਦੁਖੀ ਕੋ ਧਿਆਨ ਪਰਮਾਈਐ ਸੰਤ ਕਾ ਦੁਖੀ ਉਜੜ ਪਾਈਐ ਸੰਤ ਕਾ ਦੁਖੀ ਅੰਦਰ ਤੇ ਥੋਥਾ ਜਿਉ ਸਾਸ ਬਿਨਾਂ ਬਿਰਤਾ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਛੁ ਨਾਹੀ ਆਪਨ ਬੀਜਾ ਪੇਖਾ ਹੈ ਸੰਤ ਕੇ ਦੁਖੀ ਭਵ ਨ ਰੱਖਣ ਹਾਰ ਨਾਨਕ ਸੰਤ ਭਾਵੈ ਤਲੈ ਓ ਵਾਰ ਸੰਤ ਕਾ ਦੁਖੀ ਓ ਬਿਲ ਲਾਏ ਜਿਉ ਜਲ ਵੀ ਹੁਣ ਸ਼ੀਤਲ ਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜਾ ਜਿਉ ਭਾਵ ਕੀਰਤਨ ਨੇ ਧਰਾਪੈ ਸੰਤ ਕਾ ਦੁਖੀ ਛੁੱਟਿਆ ਕੇਲਾ ਜਿਉ ਬੁਆੜ ਤੇ ਲਖੇਤ ਮਾਹੇ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ ਕੀਰਤਨ ਨਿੰਦਕਾ ਤੁਰਹੀ ਪਿਆ ਨਾਨਕ ਜੋ ਤਿਸ ਭਾਵੈ ਸੋਈ ਥਿਆ ਸੰਤਕ ਦੁਖੀ ਵਿਗੜ ਰੂਪ ਹੋਇ ਜਾਏ ਸੰਤਕ ਦੁਖੀ ਕੋ ਦਰਗਹਿ ਮਿਲੈ ਸਜਾਏ ਸੰਤਕ ਦੁਖੀ ਸਦਾ ਸਹਿਕਾਈਐ ਸੰਤਕ ਦੁਖੀ ਨਾ ਮਰੈ ਨਾ ਜਿਵਾਈਐ ਸੰਤਕ ਦੁਖੀ ਕੀ ਪੂਜਾ ਨਿਰਾਸ਼ਾ ਸੰਤਕ ਦੁਖੀ ਉੱਠ ਚੱਲੇ ਨਿਰਾਸ਼ਾ ਸੰਤਕ ਦੁਖ ਨਾ ਦ੍ਰਿਸ਼ਟੈ ਕੋਈ ਜੈਸਾ ਭਾਵੈ ਤੈਸਾ ਕੋਈ ਹੋਏ ਪਿਆ ਕਿਰਤ ਨਾ ਮਿਟੈ ਕੋਈ ਨਾਨਕ ਜਨ ਸੱਚਾ ਸੋਈ ਸਭ ਘਟ ਦਿਸਕੇ ਹੋ ਕਰਨ ਹਾਰ ਸਦਾ ਸਦਾ ਦਿਸਕੋ ਨਮਸਕਾਰ ਪ੍ਰਭ ਕਿਉ ਸਥਿਤ ਕਰੋ ਦਿਨ ਰਾਤ ਤਿਸ ਤੇ ਆਪ ਸਾਸ਼ਕ ਦਾਸ ਸਭ ਕੁਛ ਵਰਤੈ ਤਿਸ ਕਰ

ਗੁਰ ਪ੍ਰਸਾਦ ਤਤ ਸਭ ਬੁਝਿਆ, ਜਪ ਦੇਖੋ ਤਬ ਸਭ ਕਿਛ ਮੂਲ, ਨਾਨਕ ਸੋ ਸੁਖਮ ਸੋਈ ਅਸਥੂਲ, ਨਹਿ ਕਿਸ ਜਨਮ ਨਹਿ ਕਿਸ ਮਰੇ, ਆਪਣ ਚਲ ਤਾਪ ਹੀ ਕਰੇ, ਆਪਨ ਜਾਪਨ ਦ੍ਰਿਸ਼ਟ ਅਨ ਦ੍ਰਿਸ਼ਟ, ਆਗਿਆਕਾਰੀ ਤਾਰੀ ਸਭ ਸ੍ਰਿਸ਼ਟ, ਆਪ ਹੀ ਆਪ ਸਗਲ ਮਹਿ ਆਪਨ ਕਿ ਜੁਗ

ਪਛਾਣ ਸੋਏ ਪ੍ਰਭ ਕਾ ਕੀ ਆਦਰ ਮੀਠ ਲਗਾਨਾ ਜੈਸਾ ਸਾਧ ਸਾਧ ਸਟਾਨਾ ਜਿਸ ਤੇ ਉਪਜਿਤ ਸਮਾਏ ਸਮਾਏ ਹੋਏ ਸੁਖ ਨਿਦਾਨ ਉਨਹੋ ਬਨ ਆਏ ਆਪਸ ਕੋ ਆਪ ਦੀਨੋ ਮਾਨ ਨਾਨਕ ਪ੍ਰਭ

ਚਰਨ ਨਾਵ ਚੜ ਤਰ ਪ੍ਰਾਣੀ ਗੁਰ ਚਰਨ ਲਗਤ ਨਿਸ਼ਤਰ ਜਿਉ ਅੰਧਕਾਰ ਦੀਪਕ ਪ੍ਰਕਾਸ਼ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ ਜਿਉ ਮਹਾਂ ਦਿਆਨ ਮੈਂ ਮਾਰਗ ਪਾਵ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿਨ ਸੰਤਨ ਕੇ ਬਾਚੋ ਧੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਖ ਕਾਹੇ ਬਿਦਲਾਈਐ ਪੂਰਬ ਲਿਖੇ ਕ ਲਿਖਿਆ ਪਾਇਆ ਦੁਖ ਸੁਖ ਪ੍ਰਭ ਦੇਵ ਨਹਾਰ ਅਮਰ ਤਿਆਗ ਤੁਧ ਸਚਿਤਾਰ ਜੋ ਕਿਛੁ ਕਰੈ ਸੋਈ ਸੁਖਮਾਰ।

ਸਾਧ ਸੇਵਾ ਵਡ ਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈ ਅਨਕ ਬਿਕਨ ਤੇ ਸਾਧੂ ਰੱਖ ਹਾਜ ਗੁਣ ਗਾਇ ਅੰਮ੍ਰਿਤ ਰਸ ਟਾਖੇ ਓਟ ਕਹੀ ਸੰਤ ਤਰ ਆਇਆ ਸਰਵ ਸੁਖ ਨਾਨਕ ਤੇ ਪਾਇਆ ਮ੍ਰਿਤਕ ਕੋ ਜੀਵਨ ਦਹਾਦ।

ਦੇਖ ਨਾ ਰੰਗ ਕਿਛ ਰਹੋ ਗੁਣ ਤੇ ਪ੍ਰਭ ਭਿੰਨ ਤਿਸੈ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਅਸ਼ਟਪਦੀ ਅਵਨਾ ਸੀ ਪ੍ਰਭ ਮਨ ਮੈਂ ਰਾਖ ਮਾਨ ਕੀ ਤੁਬ੍ਰਿਤ ਤਿਆਗ ਤਿਸਤੇ ਪਰ ਨਾਹੀ ਕਿਸ ਕੋਇ ਸਰਬ ਨਿਰੰਤਰ ਕੋ ਸੋਏ।

ਪਤਾਪੇ ਪਾਏ ਸਭ ਘਟ ਦਿਸਕੇ ਸਭ ਦਿਸਕੇ ਠਾਉ ਜਪ ਜਪ ਜੀਵੇ ਨਾਨਕ ਹਰ ਨਾਮ ਨਾਮਕ ਧਾਰੇ ਸ਼ਕਤੀ ਦੰਤ ਨਾਮਕ ਧਾਰੇ ਖੰਡ ਬ੍ਰਹਿਮੰਡ ਨਾਮਕ ਧਾਰੇ ਸਿਮਰਤ ਵੇਦ ਪੁਰਾਨ ਨਾਮ

ਮੈਂ ਜਪਤ ਤਾਕੀਗਤ ਹੋਏ ਆਪ ਸਤ ਗਿਆ ਸਭ ਸਤ ਆਪੇ ਦਾਨੇ ਆਪਣੇ ਮਿਤ ਗਤਿ ਜਿਸ ਕੀ ਸ੍ਰਿਸ਼ਟ ਸ਼ੁਕਰ ਨਿਹਾਰ ਆਪਰ ਨ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨ ਜਾਣੇ ਕੀਆ ਨਾਨਕ ਜੋ ਤਿਸ ਪਾਵੈ ਸੋ ਵਰਦੀਆ ਵਿਸਮਨ ਵਿਸਮ ਭਏ ਵਿਸਮਾਦ ਦੇਨ ਬੁਝਿਆ ਦਿਸ਼ਾ ਆਸ਼ਵਾਦ ਪ੍ਰਭ ਕੈ ਰੰਗ ਰਾਜ ਜਨ ਰਹੇ ਗੁਰ ਕੈ ਬਚਨ ਪਦਾਰਥ ਲਹੇ ਓਏ ਦਾਤੇ ਦੁਖ ਘਟ ਨਹਾਰ

ਰਾਸ਼ਟਰਪਤੀ ਚਰਨ ਸਤ ਸਤ ਪਰਸ਼ਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਨਹਾਰ ਨਾਮ ਸਤ ਸਤ ਧਿਆਵਨਹਾਰ ਆਪ ਸਤ ਸਤ ਸਵਤਾ ਦੇ ਆਪੇ ਗੁਣਾ ਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭ ਭਗਤਾ ਸੁਰਤ ਸਤ ਸਤ ਜਸ ਸੁਨਤ ਬੋਜਨ ਹਾਰ ਗੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਰੇਦਾ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਨਿਆ ਜਾਗ ਕੇ ਦਿੱਤਾ ਵਿਸ਼ਵਾਸ ਪ੍ਰਭ ਆਇਆ ਤਤ ਗਿਆ ਤਿਸ ਮਨ ਪ੍ਰਗਟਾਇਆ ਪੈ ਤੇ ਨਿਰਭਉ ਹੋਏ ਪਛਾਨਾ ਜਿਸ ਤੇ ਉਪਜਿਆ ਤਿਸ ਮਾਹੇ ਸੁਮਾਨਾ ਵਸਤ ਮਾਹੇ ਦੇ ਵਸਤ ਗਡਾਏ

ਵਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ। ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ, ਠਾਕੁਰ ਕੇ ਸੇਵਕ ਕੇ ਨਿਰਮਲ ਦੀਤ, ਠਾਕੁਰ ਕੋ ਸੇਵਕ ਦਾਨ ਸੰਗ ਪ੍ਰਭ ਕਾ।

ਤਾਨੇ ਮਨ ਤਨ ਨਾਮੈ ਨਾਮ ਸੁਮਾਨੇ ਉਠਤ ਬੈਠ ਸੋਭਤ ਨਾਮ ਕਹੁ ਨਾਨਕ ਜਨਕ ਸਦ ਕਾਮ ਬੋਲੋ ਜਸ ਜਿਹ ਵਤਨ ਦਾਤ ਪ੍ਰਭ ਪਦੇ ਜਨ ਕੀ ਨੀ ਦਾਤ ਕਰੇ ਭਗਤਾ ਤੁਮ ਕਹਿ ਚਾਹੇ ਪ੍ਰਭ

ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰਵਚਨੇ ਹਰ ਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖ ਕੋ ਨਾਮ ਤਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿ

ਕਰ ਕ੍ਰਿਸ਼ਨ ਜਨਾਵੇ ਹਰ ਹਰ ਨਾਮ ਹਿਰਦੈ ਸਦ ਤੇ ਆਵੇ ਮਨ ਵਿੱਚ ਸਤਿਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਦਾਸ ਸੇਵਾ ਕਰਤ ਹੋਏ ਨਹਿ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤਲੇ ਬੇਸ ਵਿਸ਼ਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰ ਜਿਸ ਹਿਰਦੈ

ਵੈਰ ਸੁਖ ਦਾਇ ਤਾਗੇ ਕੀਮਤ ਕਿਨੇ ਨ ਪਾਈ ਅਨਕ ਭਗਤ ਬੰਦਨ ਨਿਤ ਕਰੈ ਚਰਨ ਕਮਲ ਹਿਰਦੈ ਸਿਮਰ ਸਤ ਬਲਿਹਾਰੀ ਸਤਿਗੁਰ ਅਪਨੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ ਹਰ ਰਸ ਪਾਵੈ ਜਨ ਕੋਈ ਅੰਮ੍ਰਿਤ ਵੀ ਅਮਰ ਸੋ ਹੋਇ ਉਸ ਪੁਰਖ ਕਾ ਨਾਹੀ ਕਦੇ ਵਿਨਾਸ਼ ਜਾਗ ਕੈ ਮਨ ਪ੍ਰਗਟੇ ਗੁਰਦਾਸ ਅਠ ਪਹਿਰ ਹਲਕਾ ਨਾਮ ਦੇ ਸਚ ਉਪਦੇਸ ਸੇਵਕ ਗੋ ਦੇ ਮੋਹ ਮਾਇਆ ਸੰਗ ਨ ਲੇਪ ਮਨ ਮੈਂ ਰੱਖੇ ਹਰ ਹਰ ਇੱਕ ਅੰਧਕਾਰ ਦੀਪਕ ਪ੍ਰਗਾਸ਼ੇ ਨਾਨਕ ਪਰਮ ਮੋਹ ਦੁਖ ਦੈਤੇ ਨਾਸੇ ਤਪਤ ਮਾਹੇ ਠਾਂਡ ਬਰਤਾਏ ਅਨੰਦ ਪਿਆ ਦੁਖ ਨਾਠੇ ਪਾਏ ਜਨ ਮਨ ਕੇ ਮਿਟਿਆ ਦੇਸੇ।

ਰਾਸ਼ਟਰਪਤੀ ਸੰਤ ਜਨਾ ਮਿਲ ਕਰੋ ਵਿਚਾਰੇ ਕਿਸਮਤ ਨਾਮ ਆਧਾਰ ਅਵਰ ਭਵ ਸੁਭਮੀਤ ਵਿਸਾਰੋ ਚਰਨ ਕਮਲ ਜਿਤ ਮਹਿ ਉਦਤਾਰੋ ਕਰਨ ਕਾਰਨ ਸੋ ਪ੍ਰਭ ਸੁਮਰਤ ਦ੍ਰਿੜ ਕਰ ਗਹੋ ਨਾਮ ਹਰਵਤ ਇਹੋ ਤਨ ਸੰਚੋ ਹੋਵੋ ਭਗਵੰਤ ਸੰਤ ਜਨਾ ਕ ਨਿਰਮਲਵੰਤ ਏਕ ਆਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਤਨ ਕੋ ਚਾਰ ਕੁੰਠ ਉਠਤਾਵ ਸੋ ਤਨ ਹਰ ਸੇਵਾ ਤੇ ਪਾਵ ਜਿਸ ਸੁਖ ਕੋ ਨਿਤ ਵਚ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੁਭਾ ਕੋ ਕਰ ਭਲੇ ਕਰਨੇ ਸਾ ਸੁਭਾ ਭਜ ਹਰ ਕੇ ਸਨੀ ਅਨਕੋ ਪਾਵੇ ਰੋਗ ਨ ਜਾਏ ਰੋਗ ਮਿਟੈ ਹਰ ਅਭ ਖਦਲਾਏ ਸਰਬ ਨਿਦਾਨ ਮਹਿ ਹਰ ਨਾਮ ਨਿਦਾਨ ਜਪ ਨਾਨਕ ਦਰਗਹਿ ਪ੍ਰਵਾਨ ਮਨ ਪ੍ਰਭੋ ਤੋ ਹਰ ਕੈ ਨਾਇ ਦਹਿ ਤਿਸ ਤਾਪ ਤਿਆ ਬੈਠਾਏ ਤਾਂ ਕੋ ਬਿਘਨ ਨ ਲਾਗੈ ਕੋਇ ਦਾ ਕਰੇ ਦਵਸ ਹਰ ਸੋਏ ਕਲ ਤਾਂ ਤੇ ਠਾਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਉ ਪਾਉ ਬਿਨ ਸਹਿ ਪੂਰਨ ਹੋਇਆ ਸ ਭਗਤ

ਹਰ ਹਰ ਹਰ ਸਿਮਰ ਪ੍ਰਾਨ ਆਦਾਦ ਅਨੁਕੁ ਪਾਵਨ ਛੋਟ ਨਹਾਰੇ ਸਿਮਰਤ ਸਾਸਤ ਵੇਦ ਵਿਚਾਰੇ ਹਰ ਕੇ ਭਗਤ ਕਰੋ ਮਨ ਲਾਏ ਮਨ ਪੰਥਿਤ ਨਾਨਕ ਫਲ ਪਾਏ ਸੰਗ ਨ ਚਾਲਸ ਤੇਰਾ ਤਨਾਵ ਤੂੰ ਕਹਿ ਲਪਟਾ ਬੂਰਖ ਮਨ ਸੁਤ ਮੀਤ ਕੁਟਾ ਬਰਵਨਤਾ ਇਨ ਤੇ ਕਹੋ ਤੁਮ ਕਵਨ ਸੁਨਾਥਾ ਰਾਜ ਰੰਗ ਮਾਇਆ ਵਿਸਥਾਰ ਇਨ ਤੇ ਕਹੋ ਕਵਨ ਛੁਟਕਾਰ ਅਸ ਹਸਤੀ ਅਰਥ ਸਵਾਰੇ ਝੂਠਾ ਡੰਫ ਝੂਠ ਪਸਾਰੇ ਜਿਨ ਦੀਏ ਤਿਸ ਬੂਜਾ ਨਾ ਬਿਕਨ ਨਾਮ ਵਿਸਾਰ ਨਾਨਕ ਪਿਛਤਾਨਾ ਗੁਰ ਕੀ ਮਤ ਤੁਲਹੇ ਆਨੇ ਭਗਤ ਬਿਨਾ ਬੋਡੋ ਬਿਸ਼ਿਆਨੇ ਹਰ ਕੇ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਦਾਖੋ ਮਨ

ਹਾਲ ਬੰਧਨ ਕਾਟ ਮੁਕਤ ਜਨ ਭਇਆ ਜਨਮ ਮਨ ਦੁਖ ਭ੍ਰਮ ਗਿਆ ਅਸ਼ਪੁਨੀ ਸਰਦਸਾ ਪੂਰੀ ਰਬ ਰਿਆ ਸਰਸੰਗ ਹਜੂਰੀ ਜਿਸ ਕਾ ਸਾਥ ਲਿਆ ਮਿਲਾਏ ਨਾਨਕ ਭਗਤੀ ਨਾਮ ਸੁਮਾਈ ਸੋ ਕਿਉਂ ਵਿਸਰੇ ਜੇ ਕਾਲ ਨ ਭਾਨੈ ਸੋ ਕਿਉਂ ਵਿਸਰੇ ਜੀ ਕੀਆ ਜਾਣੈ ਸੋ ਕਿ ਵਿਸਰੇ ਜਿਨ ਸਭ ਕਿਛ ਦੀਆ ਸੋ ਕਿ ਵਿਸਰੇ ਜੇ ਜੀਵਨ ਜੀਵਨ ਜੀਆ ਸੋਕ ਵਿਸਰੇ ਜਗਨ ਮੈਂ ਰੱਖੇ ਗੁਰਪ੍ਰਸਾਦ ਗੁਬਰਲਾ ਲਖੇ ਸੋਕ ਵਿਸਰੇ ਜਿਖਤੇ ਕੱਢੇ ਜਨਮ ਜਨਮ ਕਾ ਟੂਟੇ ਗੱਢੇ ਗੁਰਪੁਰੇ ਤਤ ਹੈ ਬੁਝਾਇਆ ਪਰਮਪਨਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਇਹੋ ਕਾਮ ਆਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਪਰਾ ਨਮ ਜਪਾਵੋ ਭਗਤ ਭਾਈ ਤਰੀਏ ਸੰਸਾਰ ਬੇਨ ਭਗਤੀ ਤਨ ਹੋ ਸੀ ਸਰ ਸਰਵ ਕਲਿਆਣ ਸੂਖ ਨਿਧ ਨਾਮ ਬੂਢ ਤੇ ਜਦ ਪਏ ਵਿਸਰਾਮ ਸਗਲ ਦੁੱਖ ਕਹੋ ਵਿਨਾਸ ਨਾਨਕ ਨਾਮ ਜਪੋ ਗੁਣ ਦਾਸ ਉਪਜੇ ਪ੍ਰੀਤ ਪ੍ਰੇਮ ਰਸ ਚਾਉ ਮਨ ਤਨ ਅੰਤਰ ਹੈ ਸੁਭਾਉ ਨੇਤਰ ਵੇਗ ਦਰਸੁਖ ਹੋਏ ਮਨ ਵਿਕਸੈ ਸਾਧ ਚਰਨ ਤੋਏ ਭਗਤਿ ਨਾ ਕਹਿ ਮੰਤਨ ਰੰਗ ਬਿਰਲਾ ਕੋ ਪਾਵੈ ਸੰਗ ਏਕ ਬਸ ਦੀਜੈ ਗੁਰਮਾਇਆ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਿਹਾ ਸਰਬ ਸੁਮਾਇ ਪ੍ਰਭਕ ਸੰਦੀ ਦਿਆਲ ਭਗਤ ਬਸ਼ਨ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ ਆਦਿ ਪੁਰਖ ਕਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੈ ਸੋਹੇ ਪਨੀਤ ਭਗਤ ਭਾਏ ਲਾਵੈ ਮਨ ਹੀਰ ਹਮ ਨਿਰਗੁਣ ਯਾਰ ਨੇਤੀਆਂ ਜਾਣ ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ ਸਰੇ ਵੈਕੁੰਠ ਮੁਕਤ ਮੁਖ ਪਾ ਏਕ ਨਿਮ ਕਰਕੇ ਗੁਣ ਗਾਏ ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਪੁਰ ਸੰਗੀਤ ਰਸਨਾ ਜਪਤੀ ਹਰ ਹਰਨੀ ਭਲੀ ਸੁਕਰਨੀ ਸੋਭਾ ਧਨਵੰਤ।

ਆਪਣ ਕੀਆ ਨਾਨਕ ਆਪੇ ਹੀ ਫਿਰ ਜਾ ਬਸ਼ ਪੈਦੀ ਜਾ ਬਿਆ ਕਾਰੇ ਕੁਛ ਨਾ ਦ੍ਰਿਸ਼ਟਿਤਾ ਪਾਪਨ ਤਬ ਕਹਿ ਤੇ ਹੋ ਤਾ ਜਬ ਧਾਰੀ ਆਪਣ ਸੁਨ ਸਮਾਦ ਤਬ ਵੈਰ ਵਿਰੋਧ ਕੇ ਸੰਗ ਕਮਾਦ ਜਬ ਇਸ ਕਬਲ ਚਿਹ ਨ ਜਾਵਤ ਤਬ ਹਰ ਕ ਸੋਗ ਕਹੋ ਕਿਸੈ ਵਿਆਪਤ ਜਬ ਆਪਣ ਆਪ ਆਪਰ ਬ੍ਰਹਮ ਤਬ ਮਹਾਂ ਕਹਾਂ ਕਿ ਸੋਭਤ ਭਰਮ ਆਪਣ ਖੇਲ ਆਵਰਤੀ ਜਾ ਨਾਨਕ ਕਰਨੇ ਹਰ ਨ ਦੂਜਾ ਜਬ ਹੋਵਤ ਪਰ ਕੇਵਲ ਤਨੀ ਤਬ ਬੰਦ ਮੁਕਤ ਕਹੋ ਕਿਸ ਕੋ ਕਿਨੀ ਜਬ ਇਕ ਹੈ ਹਰ ਅਗਮਾ ਪਾਰ ਤਬ ਨਿਰਗ ਸੁਰਗ ਕਹੋ ਕੌਣ ਅਵਤਾਰ ਜਬ ਨਿਰਗੁਣ ਪ੍ਰਾਸੈ ਸੁਭਾਏ ਤਬ ਸ਼ਿਵ ਸ਼ਕਤ ਕਹੋ ਕਿਤ ਠਾਏ ਜਬ ਅਬ ਹੈ ਆਪ ਆਪਣੇ ਜੁਲ ਧਰੈ ਤਬ ਕਬ ਨਿਡਰ ਕਵਨ ਗਤ ਡਰੈ ਆਪਨ ਚਲੇ ਤਾਪ ਕਰਨੇ ਹਰ ਨਾਨਕ ਠਾਕ ਰਗਮਿਆ ਪਰ ਅਭਿਆਸੀ ਸੁਖ ਆਪਣੇ ਆਸਨ ਤਹਿ ਜਨ ਮਰਨ ਕਹੋ ਕਹੋ ਬਿਨਾਸਨ ਜਬ ਪੂਰਨ ਕਰਦਾ ਬ੍ਰਸੋਏ ਤਬ ਜਮ ਕੀ ਤਰਾਸ ਕਹੋ ਕਿਸ ਹੋਏ ਜਬ ਅਵਿਗਤ ਗੁਜਰ ਪ੍ਰਵੇਖਾ ਤਬ ਚਿੱਤਰ ਗੁਪਤ ਕਿਸ ਪੂਛਤ ਲੇਖਾ ਜਬ ਨਾਥ ਨਿਰੰਜਨਾ ਗੋਚਰਿਆ ਗਾਦੀ ਤਬ ਗੌਰ ਛੱਡੇ ਗੁਣ ਬੰਧਨ ਬਦੇ ਆਪਣ ਆਪ ਹੀ ਚਰ ਜਾ ਨਾਨਕ ਆਪਣ ਰੂਪ ਆਪ ਹੀ ਉਪਰ ਜਾ ਜਹ ਨਿਰਮਲ ਪੁਰਖ ਪੁਰਖ ਪਦ ਹੋਤਾ ਤਹ ਬਿਨ ਮੈਲ ਕਹੋ ਗਿਆ ਤੋਤਾ ਜਹ ਨਿਰੰਜਨ ਨਿਰੰਕਾਰ ਨਿਰਵਾਨ ਤਹਿ ਕੌਣ ਕੋ ਮਨ ਕੋ ਨ ਬਿਮਾਨ ਜਹ ਸਰੂਪ ਕੇਵਲ ਜਗਦੀਸ਼ ਤਹਿ ਛਲ ਸ਼ੇਦਰ ਲਗਦ ਕੋ ਕੀਸ ਜਹ ਜੋਤ ਸਰੂਪੀ ਜੋਤ ਸੰਗ ਸਮਾਵੇ ਤਹਿ ਕਿਸੇ ਪੂਖ ਕਵ ਦ੍ਰਵਤਾਵੇ ਕਰਨ ਕਰਵਨ ਕਰਨੇ ਹਾਰ ਨਾਨਕ ਕਰਤੇ ਕਾ ਨਾਹੀ ਸੁਮਾਰ ਜਬ ਆਪਣੀ ਸੋਭਾ ਆਪਣ ਸੰਗ ਬਨਾਈ ਤਬ ਕਵਨ ਮੈ ਬਾ ਮਿੱਤਰ ਸੁਤ ਭਾਈ ਜਹ ਸਰਵ ਕਲਾ ਪੈ ਪ੍ਰਵੀਨ ਤਹ ਵੇਦ ਦੇਵ ਕਹਾਂ ਗੋਚੇਨ ਜਬ ਆਪਣ ਆਪ ਔਰ ਧਾਰੇ ਤੋ ਸਗਨ ਅਵਸਰ ਕਹਾਂ ਵਿਚਾਰੇ ਜਹ ਆਪਣ ਊਚ ਆਪਣ ਆਪਣੀ ਰਹਿ ਤਹ ਕੌਣ ਠਾਕੁਰ ਕੌਣ ਕਹੀ ਅਚੇਰ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਤ ਜਨ ਹੋ ਆਪ ਜਿਹ ਅਸ਼ਲ ਅਸ਼ਿਰ ਪੀਤ ਸਮਾਇਆ ਉਹਾਂ ਕਿਸੇ ਵਿਅਕਤ ਮਾਇਆ ਆਪ ਸੁਖੋ ਆਪਣਾ ਦੇਸ ਤਿਹ ਗੁਣ ਕਾ ਨਾਹੀ ਪ੍ਰਵੇਸ਼ ਜਹ ਇੱਕ ਹੈ ਏਕ ਇੱਕ ਭਗਵੰਤਾ ਤਹਿ ਕੌਣ ਅਚਿੰਤ ਕਿਸ ਲਗੇ ਚਿੰਤਾ ਜਹ ਆਪਣ ਆਪ ਪਤੀਅਰ ਤਹਿ ਕੌਣ ਕਥੈ ਕੌਣ ਸੁਣਨੇ ਹਰਾ ਬਹੁ ਬੇਅੰਤ ਊਰਤੀ ਉੱਚਾ ਨਾਨਕ ਆਪ ਸੁਖ ਆਪੇ ਪਹੁੰਚਾ ਜਹ ਆਪ ਰਚਿਓ ਪਰਪੰਜਿਆ ਕਰ ਤਿਹ ਗੁਣ ਮੈਂ ਹੈ ਕਿਨੋ ਵਿਸਤਾਰ ਪਾਪ ਨੂੰ ਤੈ ਭਈ ਕਹਾਵਤ ਕਉ ਨਰਕ ਕੁਸੁਰਗ ਬਨਸ਼ਾਵਤ ਹਾਲ ਜਾਲ ਮਾਇਆ ਜੰਜਾਲ ਹੋਮੈ ਮੋਹ ਪਰਮ ਗੈ ਭਾਰ ਦੁਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕੀ ਵਖਿਆਨ ਆਪਨ ਖੇਲ ਆਪ ਕਰ ਦੇਖੈ ਖੇਲ ਸੰਗੁਜੈ ਤੋ ਨਾਨਕ ਏਕੈ ਜਹ ਅਭਿਗਤ ਭਗਤ ਆਪ ਜਹ ਬਸਰੈ ਪਾਸਾਰ ਸੰਤ ਪ੍ਰਤਾਪ ਦੋਹੂੰ ਪਾਕ ਆਪੇ ਧਨੀ ਉਨਕੀ ਸੁਭਾ ਨੂੰ ਬਨੇ ਆਪ ਹੈ ਆ ਕੌਤਕ ਕਰੇ ਆਨੰਦ ਜੋਜ ਆਪ ਹੈ ਰਸ ਭੋਗ ਨਿਰਯੋਗ ਜਿਸ ਭਾਵੈ ਤਿਸ ਆਪ ਨਾਈ ਲਾਵੇ ਜਿਸ ਭਾਵੈ ਤਿਸ ਖੇਲ ਖਿਲਾਵੇ ਬੇਸੁਮਾਰ ਅਥਾਹ ਗੰਧ ਉਤਲੈ ਜਿਉਂ ਬੁਲਾਵ ਹੋ ਦਿਓ ਨਾਨਕ ਦਾਸ ਬੋਲੇ ਸਲੋਕ ਜੀ ਜਿੰਦਗੀ ਠਾਕੁਰ ਆਪੇ ਵਰਤਣ ਹਰ ਨਾਨਕ ਇੱਕ ਬਸਰਿਆ ਦੂਜਾ ਕਹਿ ਦ੍ਰਿਸ਼ਟਾ ਰਿਸ਼ਪਦੀ ਆਪ ਕਥੇ ਆਪ ਸੁਣਨੇ ਹਰ ਆਪੇ ਕਾ ਵਿਸਥਾਰ ਜਦ ਭਾਵੇ ਦਾ ਸ੍ਰਿਸ਼ਟ ਉਪਾਏ ਆਪਣੇ ਭੈਣੇ ਲਈ ਸੁਮਾਈ ਤੁਮ ਤੇ ਭਿੰਨ ਹੀ ਕਿਸ਼ ਹੋਏ ਆਪਨ ਸੂਤ ਸਭ ਜਗਤ ਪਰੋਏ ਜਾਗੋ ਪ੍ਰਭ ਜੀਉ ਆਪ ਬੁਝਾਏ ਸਚਨਮ ਸੋਈ ਜਨ ਪਾਏ ਸੋ ਸਮਦਰਸੀ ਤਦਗਾ ਬੀਤਾ ਨਾਨਕ ਸਗਲ ਸ੍ਰਿਸ਼ ਕਾ ਜੇਤਾ ਜੀ ਜੰਤਰ ਸਭ ਤਾਂ ਕੈ ਹੱਥ ਦੀਨ ਦਿਆਲ ਅਨਾਥ ਕੋ ਨਾਥ ਜਿਸ ਰਾਖੈ ਤਿਸ ਕੋਈ ਨਾ ਮਾਰੇ ਸੋ ਮੂਆ ਜਿਸ ਮਨੋਂ ਵਿਸਾਰੇ ਤਿਸ ਤਾਜਿਆ ਉਰ ਕਹਾ ਗੋ ਜਾਏ ਸਭ ਸੇਖ ਨਿਰੰਜਨ ਰਾਏ ਜੀ ਕੀ ਯੁਗ ਜਗ ਸਭ ਹਾਥ ਅੰਦਰ ਬਾਹਰ ਜਾਨੋ ਸਾਥ ਗੁਣ ਨਿਧਾਨ ਬੇਅੰਤ ਅਪਾਰ ਨਾਨਕ ਦਾਸ ਸਦਾ ਬਲਿਹਾਰ ਪੂਰਨ ਪੁਰ ਰਹੇ ਦਿਆਲ ਸਭ ਉਪਰ ਹੋਵਤ ਕਿਰਪਾਲ ਆਪਣੇ ਕਰਤਾ ਬਚਨੇ ਆਪ ਅੰਤਰ ਜਾਮੇ ਰਹ ਵਿਆਪ ਪ੍ਰਤਪਾਲੇ ਜੀਨ ਬਹੁ ਭਾਂਤ ਜੋ ਜੋ ਰਚਿਓ ਸੁਤ ਸਹਿਤਿਆਤ ਜਿਸ ਭਾਵੈ ਸਲੈ ਮਿਲਾਈ ਭਗਤ ਕਰੈ ਹਰ ਕੇ ਗੁਣ ਗਾਏ ਮਨ ਅੰਦਰ ਸਵਾਸ ਕਰ ਮਾਨਿਆ ਕਰਨ ਹਰ ਨਾਨਕ ਇੱਕ ਜਾਨਿਆ ਜਨ ਲਾਗਾ ਹਰ ਕੈ ਨਾਏ ਤਿਸ ਕੀ ਆਸ ਨ ਬਿਰਥੀ ਜਾਏ ਸੇਵ ਕੋ ਸੇਵ ਬਨਿਆਈ ਹੁਕਮ ਬੁਝ ਪਰਮ ਬਦ ਪਾਏ
ਇਸ ਦੇ ਉੱਪਰ ਨੇ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਜਿਸ ਬੰਧਨ ਤੋਰ ਪਏ ਨਿਰਵੈਰ ਅਨੰਦਨ ਪੁੰਜੇ ਗੁਰੂ ਕੇ ਪੈਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਹੈ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵ ਹੋ ਪ੍ਰਭ ਪਰਮਾਨੰਦ ਰਾਮ ਨਾਮ ਤਤਗੁਰ ਵਿਚਾਰ ਦੁਰਲਭ ਦੇਹੇ ਗਗਰੋਧ ਹਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਵ ਪ੍ਰਾਣ ਤਨ ਕਹਿ ਸੁਭਾਵ ਆਟ ਪਹਿਰ ਪ੍ਰਭ ਕੋ ਨੇਰਾ ਮਿਟੈ ਅਗਿਆਨ ਬਿਨਸੈ ਅੰਧੇਰਾ ਸੋਨ ਉਪਦੇਸ ਹਿਰਦੈ ਵਸਾਵ ਹੋ ਮਾਨਿਛੈ ਨਾਨਕ ਫਲ ਪਾਵ ਹਲਤ ਪਲਤ ਦੋਈ ਲੇਹੋ ਸੁਵਾਰ ਰਾਮ ਨਾਮ ਅੰਤਰ ਉਰਤਾਰ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਵਸੈ ਤਿਸ ਸਚ ਬਿਖਿਆ ਮਨ ਦਿਨ ਨਾਮ ਜਪ ਹੋ ਲਿਵ ਲਾਏ ਦੁਖ ਦਰਦ ਮਨ ਤੇ ਪਹੁ ਜਾਏ ਸਚ ਵਾਪਾਰ ਕਰੋ ਵਪਾਰੀ ਦੁਰਗ ਹੈ ਨਿਮੈ ਖੇਪ ਤੁਮਾਰੀ ਏਕਾ ਡੇਗ ਰਖੋ ਮਨ ਮਾਹੀ ਨਾਨਕ ਬਹੁਨਿਆ ਵਜਾਹੀ ਤਿਸ ਤੇ ਦੂਰ ਕਹਾਂ ਗੁਜਾਈ ਉਬਰੈ ਰਕਨ ਹਰ ਧਿਆਏ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਦੇ ਪ੍ਰਾਣੀ ਛੁਟੈ ਜਿਸ ਪ੍ਰਭ ਰਖੇ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੂਖ ਚਿੰਤਾ ਜਾਏ ਮਿਟੇ ਅਹੰਕਾਰ ਤਿਸ ਜਨ ਕੋਈ ਨ ਬੁੰਡਣ ਹਾਰ ਸਿਰ ਉਬਰ ਠਾਡਾ ਗੁਰਸੂਰਾ ਨਾਨਕ ਤਾਂ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾਗੀ ਦ੍ਰਿਸ਼ਟ ਦਰਸ਼ਨ ਭੇਖ ਉਦਰ ਸ੍ਰੇਸ਼ਟ ਚਰਨ ਕਮਲ ਜਗ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਦਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਵਸੈ ਸੋ ਹੋਤ ਨਿਹਾਲ ਤਾਂ ਕੈ ਨਿਕਟ ਨ ਆਵਤ ਕਾਲ ਅਮਰ ਪਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ ਸਲੋਕ ਗਿਆਨ ਅੰਜਨ ਗੁਰ ਦਿਆ ਅਗਿਆਨ ਅਦੇਦ ਬਿਨਾਸ ਹਰ ਕਿਰਪਾ ਤੇ ਸੰਤ ਬੇਟਿਆ ਨਾਨਕ ਮਨ ਪ੍ਰਗਾਸਪਦੀ ਸੰਤ ਸੰਗ ਅੰਦਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਬੀਠਾ ਸਗਦ ਸੁਮੇਰੀ ਇਕ ਸਗਟ ਮਾਹੀ ਅਨਕ ਰੰਗਨਾਨ ਦ੍ਰਿਸ਼ਟਾ ਹੈ ਨੌ ਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਿਸ ਕਾ ਵਿਸਰਾਮ ਸੁਨ ਸੁਮਾਦ ਆਨੰਦ ਦਹਿਨਾਦ ਕਹਿਣਾ ਜੈ ਅਜਰਜੁ ਸੁਮਾਦ ਤਿੰਨ ਦੇਖਿਆ ਜਿਸੇ ਆਪ ਦਿਖਾਏ ਨਾਨਕ ਤਿਸ ਜਨ ਸੋਝੀ ਪਾਈ ਸੋ ਅੰਦਰ ਸੋ ਬਾਹਰ ਅਨੰਤ ਘਟ ਘਟ ਬਿਆਬ ਰਹੇ ਭਗਵੰਤ ਧਰਨ ਮਹਿਅੰਗਸ ਪਿਆਲ ਸਰਵਲੋਕ ਪੂਰਨ ਪ੍ਰਤਪਾਲ ਬਾਨ ਦਿਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪਾਉਣ ਬਣੀ ਵੈਸੰਤਰ ਮਾਹੀ ਚਾਰ ਕੁੰਟ ਤੈ ਦਿਸੇ ਸੋ ਮਾਹੀ ਤਿਸ ਤੇ ਪਿੰਨਹੀ ਗੋਠਾ ਗੁਰਪ੍ਰਸਾਦ ਨਾਨਕ ਸੁਖ ਪਾਓ ਵੇਦ ਪੁਰਾਣ ਸਿਮਰਤ ਮੈਂ ਦੇਖ ਸਸੇ ਸੁਨ ਖੇਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਅਡੋਲ ਨ ਕਭੂ ਡੋਲੇ ਸਰਵ ਕਲਾ ਕਰ ਖੇਲੈ ਖੇਲ ਮੋਲ ਨ ਪਈ ਗੁਣ ਹੈ ਮੋਲ ਸਰਵ ਜੋਤ ਮੈਂ ਜਾਗੇ ਜੋਤ ਧਾਰ ਰਿਹਾ ਸਵਾਮੀ ਓਤ ਪੋਤ ਗੁਰਪ੍ਰਸਾਦ ਪਰਮ ਕਾ ਨਾਸ ਨਾਨਕ ਤਿਨ ਮੈਂ ਹਿਉ ਵਿਸ਼ਵਾਸ ਸੰਤ ਜਨਾ ਕਾ ਏਖਨ ਸਭ ਬ੍ਰਹਮ ਸੰਤ ਜਨਾ ਕੇ ਹਿਰਦੈ ਸਭ ਧਰਮ ਸੰਤ ਜਨਾ ਸੁਨਹਿ ਸੁਭ ਬਚਨ ਸਰਵ ਵਿਆਪੀ ਰਾਮ ਸੰਗ ਰਚਨ ਜਿਨ ਜਤ ਤਿਸ ਕੀ ਰਹਿਤ ਸਤ ਬਚਨ ਸਾਧੂ ਸੁਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਣ ਹਰ ਪ੍ਰਭ ਜਾਨੈ ਅੰਤਰ ਫਸੇ ਬਾਹਰ ਵੀ ਓਹੀ ਨਾਨਕ ਦਰਸ਼ਨ ਦਿਖ ਸਮੋਹੀ ਆਪ ਸਤ ਕਿਆ ਸਭ ਸਤ ਤਿਸ ਪ੍ਰਭਤੀ ਸਗਲੀ ਉਤ ਪਤ ਤਿਸ ਭਾਵੈ ਤਾਂ ਕਰੇ ਵਿਸਥਾਰ ਤਿਸ ਭਾਵੈ ਤਾਂ ਇਕ ਓਂਕਾਰ ਅਨਕ ਕਲਾ ਲਖੀ ਨਹਿ ਜਾਏ ਜਿਸ ਭਾਵੈ ਤਸਲੇ ਮਿਲਾਇ ਕਵਨ ਨਿਕਟ ਕਵਨ ਕਹੀਏ ਦੂਰ ਆਪੇ ਆਪਾ ਭਰਪੂਰ ਅੰਤਰਗਤ ਜਿਸ ਆਪ ਜਨਾਏ ਨਾਨਕ ਤਿਸ ਜਨਾ ਪੁਜਾਏ ਸਰਭੂਤ ਅਵਰਤਾਰਾ ਸਰਬ ਨੈਨ ਅਪੇਕਨਹਾਰ ਸਗਲ ਸਮਗਰੀ ਜਾਗਤ ਨ ਆਪ ਸਜਾਸ ਆਪ ਹੀ ਸੁਨ ਆਵਨ ਜਾਨ ਇੱਕ ਖੇਲ ਬਨਾਇਆ ਅਗਿਆ ਕਰੀ ਕਿਨੇ ਮਾਇਆ ਸਭ ਕਹਿ ਮਾਤ ਅਲੀ ਬਤ ਰਹਿ ਜੋ ਕਿਛ ਕਹਿਣਾ ਸੋ ਆਪੇ ਕਹੇ ਆਗਿਆ ਆਵੇ ਆਗਿਆ ਜਾਈ ਨਾਨਕ ਜਾ ਭਾਵੇ ਤਨੇ ਸੁਮਾਏ ਇਸ ਤੇ ਹੋਏ ਸੁਨਾਹੀ ਬੁਰਾ ਔਰ ਕਾਹ ਹੋ ਕਿਨੇ ਕਿਛ ਕਰਾ ਔਰ ਕਹੋ ਕਿਨੇ ਕਛ ਕਰੇ ਆਪ ਭਲਾ ਆਪ ਭਲਾ ਕਰਤੂਤ ਅਤਨੇ ਕੀ ਆਪੀ ਜਾਣਿਆ ਪਿਨੇ ਜੀ ਕੀ

ਤਿਸ ਕਾ ਕੀਏ ਸਭ ਪ੍ਰਵਾਨ। ਗੁਰਪ੍ਰਸਾਦ ਨਾਨਕ ਇਹੋ ਜਾਨ, ਜੋ ਜਾਣੈ ਤਿਸ ਸਦਾ ਸੁਖ ਹੋਏ, ਆਪ ਮਿਲਾਇ ਲਏ ਪ੍ਰਭ ਸੋਏ। ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਰਿਤੈ ਭਗਵੰਤ। ਧਨ ਧਨ ਧਨ ਜਨਿਆਇ।

ਸੰਗ ਸਾਧ ਸੰਗ ਭਜ ਬ੍ਰਹਮਾਨੰਦ ਨਰਕ ਨਿਵਾਰ ਉਧਾਰ ਜੀਉ ਗੁਣ ਗੋਬਿੰਦ ਅੰਮ੍ਰਿਤ ਰਸ ਪੀਉ ਚੇਤ ਚੇਤ ਵਾਹੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਿਆਲ ਦੁਖ ਭਜਨ।

ਤਿਸ ਜਨਿਆ ਵੇ ਹਰ ਪ੍ਰਭ ਚੀਤ ਜਨ ਮਰਨ ਤਾਂ ਗਾ ਦੁਖ ਨਿਵਾਰੇ ਦੁਰਲਭ ਦੇਹ ਤਤਕਾਲ ਉਧਾਰ ਨਿਰਮਲ ਸੁਭਾ ਅੰਮ੍ਰਿਤ ਤਾਂ ਕੀ ਬਾਣੀ ਏਕ ਨਾਮ ਅਨਮਈ

ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ

ਜੋ ਤੁਧ ਭਾਵੈ ਸਾਈ ਭਲੀਕਾਰ, ਤੁਸ ਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵੱਢ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇ

ਕਹਿ ਕਹਿ ਉੱਠ ਉੱਠ ਜਾਹੇ ਏਤੇ ਕੀਤੇ ਹੋਰ ਕਰੇ ਤਾਂ ਆਖ ਨ ਸਕਹਿ ਕੇਈ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾ ਗਾਵਾਰ ਸੋ ਦਰ ਕੇ ਹਾ ਸੋ ਘਰ ਕੇ ਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ

ਸਰਮਪਤ ਝੋਲੀ ਧਿਆਨ ਕੀ ਕਰੈ ਵਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ ਆਦੇਸ਼ ਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇਕ ਉਵੇਸ ਭੁਗਤ ਗਿਆਨ ਦਇਆ ਭੰਡਾਰਨ।

ਨਦਰੀ ਕਰਮ ਪਵੈ ਨਿਸਾਨ, ਕੱਚ ਪਕਾਈ ਉਥੇ ਪਾਏ, ਨਾਨਕ ਗਿਆ ਜਾਪੈ ਜਾਏ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ, ਕੇਤੇ ਪਵਣ ਪਾਣੀ ਵੈ ਸੰਤਰ।

ਆਦ ਚੱਕਰ ਚਿਹਨ ਅਰ ਵਰਣ ਜਾਤ ਅਰ ਪਾਤ ਨਹਿਨ ਜੈ ਰੂਪ ਰੰਗ ਅਰ ਦੇਖ ਭੇਖ ਕਉ ਕਹਿ ਨ ਸਕਤ ਕਹਿ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋਜ ਕਹਿ ਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਿਜੈ ਤੇ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵੈ ਸਰਬਨਾਮ ਕਥੈ ਕਮਨ ਕਰਮ ਨਾਮ ਵਰਣਤ ਸਮਤ ਭੁਜੰਗ ਪ੍ਰਿਆਤ ਛੰਦ ਨਮਸਤੰ ਅਕਾਲੇ ਨਮਸਤੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਅਪੇਖੇ ਨਮਸਤੰ ਅਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਅਗੰਜੇ ਨਮਸਤੰ ਪੰਜੇ ਨਮਸਤੰ ਅਨਾਮੇ ਨਮਸਤੰ ਅਠਾਮੇ ਨਮਸਤੰ ਕਰਮੰ ਨਮਸਤੰ ਧਰਮੰ ਨਮਸਤੰ ਨਾਮੰ ਨਮਸਤੰ ਧਾਮੰ ਨਮਸਤੰ ਅਜੀਤੇ ਨਮਸਤੰ ਪੀਤੇ ਨਮਸਤੰ ਬਾਹੇ ਨਮਸਤੰ ਟਾਹੇ ਨਮਸਤੰ ਨੀਲੇ ਨਮਸਤੰ ਨਾਦੇ ਨਮਸਤੰ ਛੇਦੇ ਨਮਸਤੰ ਗਾਦੇ ਨਮਸਤੰ ਗੰਜੇ ਨਮਸਤੰ ਪੰਜੇ ਨਮਸਤੰ ਉਧਾਰੇ ਨਮਸਤੰ ਪਾਰੇ ਨਮਸਤੰ ਸੁਏਕੈ ਨਮਸਤੰ ਅਨੇਕੈ ਨਮਸਤੰ ਭੂਤੇ ਨਮਸਤੰ ਜੂਪੇ ਨਮਸਤੰ ਦ੍ਰਕਰਮੇ ਨਮਸਤੰ ਦ੍ਰਪਰਮੇ ਨਮਸਤੰ ਦ੍ਰਦੇਸੇ ਨਮਸਤੰ ਦ੍ਰਪੇਸੇ ਨਮਸਤੰ ਦ੍ਰਨਾਮੇ ਨਮਸਤੰ ਦ੍ਰਕਾਮੇ ਨਮਸਤੰ ਦ੍ਰਤਾਤੇ ਨਮਸਤੰ ਦ੍ਰਕਾਤੇ ਨਮਸਤੰ ਦ੍ਰਤੂਤੇ ਨਮਸਤੰ ਭੂਤੇ ਨਮਸਤੰ ਅਲੋਕੇ ਨਮਸਤੰ ਅਸੋਕੇ ਨਮਸਤੰ ਦ੍ਰਤਾਪੇ ਨਮਸਤੰ ਥਾਪੇ ਨਮਸਤੰ ਦ੍ਰਮਾਨੇ ਨਮਸਤੰ ਜਾਨੇ ਨਮਸਤੰ ਗਾਹੇ ਨਮਸਤੰ ਬਾਹੇ ਨਮਸਤੰ ਦ੍ਰਵਰਗੇ ਨਮਸਤੰ ਸਰਗੇ ਨਮਸਤੰ ਪ੍ਰਪੋਗੇ ਨਮਸਤੰ ਸਜੋਗੇ ਨਮਸਤੰ ਰੰਗੇ ਨਮਸਤੰ ਭੰਗੇ ਨਮਸਤੰ ਗੰਮੇ ਨਮਸਤੰ ਸਰਮੇ ਨਮਸਤੰ ਜਲਾਸਰੇ ਨਮਸਤੰ ਦਰਾਸਰੇ ਨਮਸਤੰ ਅਜਾਤੇ ਨਮਸਤੰ ਅਪਾਤੇ ਨਮਸਤੰ ਅਮਜਬੇ ਨਮਸਤ ਅਜਬੇ ਅਦੇਸੰ ਅਦੇਸੇ ਨਮਸਤੰ ਅਪੇਸੇ ਨਮਸਤੰ ਦ੍ਰਤਾਮੇ ਨਮਸਤੰ ਦ੍ਰਬਾਮੇ ਨਮੋ ਸਰਬਕਾਲੇ ਨਮੋ ਸਰਬਦਿਆਲੇ ਨਮੋ ਸਰਬਰੂਪੇ ਨਮੋ ਸਰਬਭੂਪੇ ਨਮੋ ਸਰਬਖਾਪੇ ਨਮੋ ਸਰਬਥਾਪੇ ਨਮੋ ਸਰਬਕਾਲੇ ਨਮੋ ਸਰਬਪਾਲੇ ਨਮਸਤਸ ਦੇਵੈ ਨਮਸਤੰ ਅਭੇਵੈ ਨਮਸਤੰ ਅਜਨਮੇ ਨਮਸਤੰ ਸੁਬਨਮੇ ਨਮੋ ਸਰਬਗਾਉਣੇ ਨਮੋ ਸਰਬਭਾਉਣੇ ਨਮੋ ਸਰਬਰੰਗੇ ਨਮੋ ਸਰਬਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰ ਅਭਰਣੇ ਨਮਸਤੰ ਅਮਰਣੇ ਨਮਸਤੰ ਜਰਾਰੰਗ ਨਮਸਤੰ ਕਿਰਤਾਰੰਗ ਨਮੋ ਸਰਬਧੰਦੇ ਨਮੋ ਅਬੰਦੇ ਨਮਸਤੰ ਦਰਸਾਕੇ ਨਮਸਤੰ ਦਰਬਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸ ਰਾਗੇ ਨਮਸਤੰ ਸੁਹਾਗੇ ਨਮੋ ਸਰਬਸੋਖੰ ਨਮੋ ਸਰਬਪੋਖੰ ਨਮੋ ਸਰਬਕਰਤਾ ਨਮੋ ਸਰਬਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬਦਿਆਲੇ ਨਮੋ ਸਰਬ

ਹਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨੇ।

ਕਿ ਆਹ ਸਿਜ ਦੇਸਾ ਹੈ, ਕਿ ਆਹ ਭਿਜ ਪੇਸਾ ਹੈ, ਕਿ ਆਹ ਗੰਜ ਕਰਮ ਹੈ, ਕਿ ਆਹ ਪੰਜ ਭਰਮ ਹੈ, ਕਿ ਆਹ ਭਿਜ ਲੋਕ ਹੈ, ਕਿ ਆਦਿਤ ਸੁੱਕ ਹੈ, ਕਿ ਅਵਧੂਤ ਵਰਣ ਹੈ, ਕਿ ਵਿਭੂਤ ਕਰਨ ਹੈ, ਕਿ ਰਾਜਨ ਪ੍ਰਭਾ ਹੈ, ਕਿ ਤਰਮੰਗ ਤੁਜਾ ਹੈ, ਕਿ ਆਹ ਸੋਕ ਵਰਣ ਹੈ, ਕਿ ਸਰਬਾਭਰਣ ਹੈ, ਕਿ ਜਗਤੰਕ੍ਰਿਤੀ ਹੈ, ਕਿ ਸ਼ਤਰੰਗ ਛਤਰੀ ਹੈ, ਕਿ

ਕਿ ਸਰਬਤਰ ਦੇਸਾ ਹੈ, ਕਿ ਸਰਬਤਰ ਪੇਸਾ ਹੈ, ਕਿ ਸਰਬਤਰ ਕਾਲ ਹੈ, ਕਿ ਸਰਬਤਰ ਪਾਲ ਹੈ, ਕਿ ਸਰਬਤਰ ਹੰਤਾ, ਕਿ ਸਰਬਤਰ ਗੰਤਾ, ਕਿ ਸਰਬਤਰ ਭੇਕੀ, ਕਿ ਸਰਬਤਰ ਭੇਖੀ, ਕਿ ਸਰਬਤਰ ਕਾਜ ਹੈ, ਕਿ ਸਰਬਤਰ ਰਾਜ ਹੈ, ਕਿ ਸਰਬਤਰ ਸੁਖ ਹੈ, ਕਿ ਸਰਬਤਰ ਭੁੱਖ ਹੈ, ਕਿ ਸਰਬਤਰ ਤ੍ਰਾਣ ਹੈ, ਕਿ ਸਰਬਤਰ ਪ੍ਰਾਣ ਹੈ, ਕਿ ਸਰਬਤਰ ਦੇਸਾ ਹੈ, ਕਿ ਸਰਬਤਰ ਭੇਸਾ ਹੈ, ਕਿ ਸਰਬਤਰ ਮਾਨਿਆ ਹੈ, ਸਦਾ ਪ੍ਰਧਾਨ ਹੈ, ਕਿ ਸਰਬਤਰ ਜਾਪਿਆ ਹੈ, ਕਿ ਸਰਬਤਰ ਥਾਪਿਆ ਹੈ, ਕਿ ਸਰਬਤਰ ਭਾਨ ਹੈ, ਕਿ ਸਰਬਤਰ ਮਨ ਹੈ, ਕਿ ਸਰਬਤਰ ਇੰਦਰ ਹੈ, ਕਿ ਸਰਬਤਰ ਚੰਦਰ ਹੈ,

ਘਰ ਘਰ ਪ੍ਰਣਾਮ, ਚਿਤ ਚਰਨ ਨਾਮ, ਅਨਸ ਜੁਗਾਤ ਅਜ ਜਨਬਾਤ, ਅਨਝੰਜ ਗਾਤ ਅਨਰੰਜ ਬਾਤ, ਅਨ ਟੁੱਟ ਭੰਡਾਰ, ਅਨਠੱਠ ਅਪਾਰ, ਅਢੀਠ ਧਰਮ ਅਤ ਢੀਠ ਕਰਮ, ਅਣ ਬਰਣ

ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਰਿਓ ਘਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨਾ ਦੇਖਿਤ ਪ੍ਰਾਣਪਤੀ ਕੇ ਸ੍ਰੀ ਭਗਵਾਨ ਕੀ ਪਾਏ ਕਿਰਪਾ ਹੂ ਤੇ ਏ ਕਰਤੀ ਬਨੇ ਕਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗਾਉਣ ਕੋ ਜਾਤ ਨਿਵਾਰੇ ਭਾਰੀ ਭਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਏਤੇ ਭਏ ਤੋਂ ਕਹਾਂ ਭਏ ਭੂਪਤ ਅੰਤ ਕੋ ਨੰਗੇ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤੀ ਹਜਰਾਜ ਹਜਾਰੇ ਭੂਤ ਭਵਿੱਖ ਭਵਾਨ ਕੀ ਭੂਪਤ ਕੌਣ ਗਿਣੈ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੈ ਬਿਨ ਅੰਤ ਕੋ

ਗਏ ਸ੍ਰੀ ਪੰਥ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਧਾਨ ਚੱਲਾਂਗੇ ਵੀਰ ਅਪਾਰ ਬੜੇ ਬਰਿਆਰ ਅਪਚਾਰ ਹਿਸਾਰ ਕੀ ਧਾਰ ਪਛਈਆ ਤੋਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜਨ ਹਾਰ ਸੁਬਤ ਨਹੀਂ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰਨਾਇਕ ਜਾਚਕ ਅਨੇਕ ਸੋ ਏਕ ਦਵਈਆ ਦਾਨਵ ਦੇਵ ਫਨਿੰਦਰ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪਤ ਪੈਂਗੇ ਪੁੰਨ ਪ੍ਰਤਾਪਨ ਬਾੜ ਜੈਤ ਧੁਨ ਪਾਪਨ ਕੇ ਬਹੁ ਪੁੰਜਕ ਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜੰਗ

ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਪਾਤਸ਼ਾਹੀ ਦਸਵੀਂ ਕਵਿਓ ਬਾਚ ਬੇਨਤੀ ਚੌਪਈ

ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿ

ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੁ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਜਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ ਪੰਜ ਦੂਤ ਤੁਦ ਵਸ ਕੀਤੇ

ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ ਪਵਿੱਤ ਸੰਗਤ ਸਬਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਬਿਨ ਸਹਿਜੈ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿਸੈ ਜੀਓ ਮਲੀਣ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵਹੋ ਸ਼ਬਦ ਲਾਗ ਹੋ ਹਰ ਸਿਉ ਰਹੋ ਚਿਤ ਲਾਏ ਕਹਿ ਨਾਨਕ ਗੁਰ ਪ੍ਰਸਾਦੀ ਉਪਜੈ

ਖਟੇ ਹੋ ਦਿਹਾੜੀ ਇਹੋ ਧਨ ਤਨਾ ਮਿਲਿਆ ਜਿਨ ਹਰਿਆ ਪੇ ਭਾਣਾ ਕਹੇ ਨਾਨਕ ਹਰ ਰਾਸ ਮੇਰੀ ਮਨ ਹੋ ਆਵਣ ਜਾਰਾ ਇਹ ਰਸਨਾ ਤੂੰ ਅੰਦਰ ਸਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕੀਤਾ ਜਿਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨਾ ਦਰਸਨਾ ਲਾ ਗਿਆ ਏ ਇਹੋ ਹਰ ਰਸ ਕਰਮੀ ਪਾਈਏ ਸਤਿਗੁਰ ਮਿਲੈ ਜਿਸ ਆਏ ਕਹੇ ਨਾਨਕ ਹੋਰ ਅੰਦਰਸ ਸਭ ਵਿਸਰੇ ਜਾ ਹਰ ਵਸੈ ਮਨਿਆਏ ਏ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਉਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ ਮਨ ਚਾਉ ਭਇਆ ਪ੍ਰਭਾਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੇ ਗੁਰਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ।

ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚ ਨਰਚਿਆ ਸੋ ਹਰ ਮਨ ਨਾ ਵਸਾਇਆ ਕਹਿ ਨਾਨਕ ਮਾਂ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਇਹ ਨੇਤਰ ਹੋ ਮੇਰੇ ਹੋ ਹਰ ਦੁਮਹਿ ਜੋਤ ਧਰੀ ਹਰ ਬਿਨ ਅਵਰਨਾ ਦੇਖੋ ਕੋਈ ਹਰ ਬਿਨ ਅਵਰਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾ ਹਰ ਇੱਕ ਹੈ ਹਰ ਬਿਨ ਅਵਰਨਾ ਕੋਈ ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ

ਅਰਦਾਸ਼ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸ਼ਮੀ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਈ ਅਰਜਨ ਹਰਿ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ। ਜਿਸ ਦੇਠੇ ਸ਼ਬਦ ਕੁਜਾਏ ਤੇਗ ਬਹਾਦਰ ਸਿਮਰੀ ਹੈ ਕਰੋ ਨੌਨੇ ਦਾਵੈ ਤਾਏ ਸਮਥਾਈ ਹੁਣਾ ਜੀ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ।

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਕੁਪਰੀ ਲੁਹਾਈਆਂ ਚਰਖੜੀਆਂ ਦੇ ਚੜੇ ਤਨਾੜੇ ਨਾਲ ਚਲਾਏ ਗਏ, ਗੁਰਦੁਆਰੇ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆ, ਸਿੱਖੀ ਕੇ

ਤੇ ਆਵਨ ਕਾ ਸਦਕਾ ਸਰਵ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹ ਰਚਰਿਆਇਤ ਦੇਖ ਤਿੰਘ ਫਤਿਹ ਬਿਰਧ ਕੀ ਪੈਰ ਪੰਥ ਕੇ ਜੀ ਸ੍ਰੀ ਸਾਹਿਬ ਜੀ ਸਹਾਏ ਗੁਰੂ ਖਾਲਸਾ ਜੀ ਕੇ ਬੋਲ ਵਾਲੇ ਬੋਲਣਾ ਜੀ ਬਖਸ਼ੋ ਜੀ।

ਆਪ ਜੀਆਂ ਦੇ ਮਹਿਰਾਮਤ ਹੋਈ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਆਪ ਜੀਆਂ ਨੇ ਆਪਣੇ ਪਾਵਨ ਤਖਤਾਂ ਤੇ ਪ੍ਰਕਾਸ਼ਮਨ ਹੋ ਕਰਕੇ ਖੁੱਲੇ ਦਰਸ਼ਨ ਦੇ ਦਾਰੇ ਬਖਸ਼ਿਸ਼ ਕੀਤੇ। ਪਾਵਨ ਹਜ਼ੂਰੀ ਅੰਦਰ ਅਲਾਹੀ ਬਾਣੀ ਸੁਖਮਨੀ ਸਾਹਿਬ ਜੀਆਂ ਦੇ ਜਾਪ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਜਾਪ ਕੀਤੇ ਗਏ। ਸੱਚੇ ਪਾਤਸ਼ਾਹ ਜੀਓ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੇ ਖੇਮਾ ਬਖਸ਼ਣੀ ਜੀ, ਅੱਗੇ ਤੋਂ ਸਮਰਥ ਬਖਸ਼ਣੀ, ਬਾਣੀ ਪੜ੍ਹੀ ਸੁਣੀ ਸਚਖੰਡ ਵਿਖੇ ਪ੍ਰਵਾਨ ਕਰਨੇ ਦੀ ਬਾਣੀ ਦਾ ਭਾਵ ਸਮੂਹ ਸਾਧ ਸੰਗਤ ਹਿਰਦੇ ਵਸਾਉਣਾ, ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਕੁਲ ਪਿਟਾਵਾਂ ਦਰ ਤੇ ਪ੍ਰਵਾਨ ਕਰਨੀਆਂ ਜੀ। ਸਮੂਹ ਸੰਗਤ ਤੇ ਆਪਣਾ ਰਹਿਮਤ ਭਰਿਆ ਬਖਸ਼ਿਸ਼ਾਂ ਭਰਿਆ ਹੱਥ ਰੱਖਣਾ।

ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਸੱਚੇ ਪਾਤਸ਼ਾਹ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਦੀ ਦਾਤ ਆਪਸ ਵਿੱਚ ਪਿਆਰ ਇਤਫਾਕ ਦੀ ਦਾਤ ਬਖਸ਼ਣੀ ਸੱਚੇ ਪਾਤਸ਼ਾਹ ਜੀਓ ਘਰਾਂ ਵਿੱਚ ਬੈਠੀਆਂ ਸੰਗਤਾਂ ਲਾਈਵ ਆਪ ਜੀਆਂ ਦਾ ਹੱਜ ਸਰਵਣ ਕਰ ਰਹੀਆਂ ਹਨ ਤਿੰਨਾਂ ਸੰਗਤਾਂ ਤੇ ਵੀ ਆਪ ਜੀ ਨੇ ਆਪਣਾ ਰਹਿਮਤ ਭਰਿਆ ਬਖਸ਼ਿਸ਼ ਭਰਿਆ ਹੱਥ ਰੱਖਣਾ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਸੱਚੇ ਪਾਤਸ਼ਾਹ ਜੀ ਆਪ ਜੀਆਂ ਦੇ ਅਪਾਰ ਬਖਸ਼ਿਸ਼ ਮਹਿਰਾਮਤ ਦੇ ਸਦਕਾ ਅੱਜ ਭਾਦੋਂ ਦਾ ਮਹੀਨਾ ਆਰੰਭ ਹੋਇਆ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਕਿਰਪਾ ਕਰਨੀ ਸਮੂਹ ਸਾਧ ਸੰਗਤ ਨੂੰ ਆਉਣ ਵਾਲੇ ਸਮੇਂ ਸੁਭਾਗੇ ਭਰੇ ਖੁਸ਼ੀਆਂ ਭਰੇ ਬਖਸ਼ਿਸ਼ ਕਰਨੇ ਆਪਣੇ ਦਰ ਕਰਦੇ ਸੇਵਾ ਸਿਮਰਨ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜਣਾ ਸੱਚੇ ਪਾਤਸ਼ਾਹ ਜੀਓ ਇਹਨਾਂ ਖੁਸ਼ੀਆਂ ਅੰਦਰ ਆਪ ਜੀ ਵੱਲੋਂ ਬਖਸ਼ਿਸ਼ ਕੀਤੀਆਂ ਦਾਤਾਂ ਵਿੱਚੋਂ ਪੰਚਾ ਅੰਮ੍ਰਿਤ ਕੜਾਹ ਪ੍ਰਸ਼ਾਦੀ ਦੇ ਸਜ ਕਰਕੇ ਹਾਜ਼ਰ ਹੈ ਜੀ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਦੀ ਜੋ ਜੀ ਸਕੇ ਸੋ ਆਪ ਜੀਆਂ ਦਾ ਪਾਵਨ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਸਮੂਹ ਸਾਧ ਸੰਗਤ ਦੇ ਲੋ ਲੰਗਰ ਤਪਦੇ ਰੱਖਣੇ ਭੰਡਾਰੇ ਭਰਪੂਰ ਕਰਨੇ ਸੱਚੇ ਪਾਤਸ਼ਾਹ ਜੀਓ ਸਰਬੱਤ ਦਾ ਭਲਾ ਕਰਨਾ ਸਰਬੱਤ ਦੇ ਕਾਰਜਰਾਸ ਕਰਨੇ ਜੀ ਕਰੋ ਕਿਰਪਾ ਪਾਵਨ ਪਵਿੱਤਰ ਹੁਕਮ ਬਖਸ਼ੋ ਹੁਕਮ ਤੇ ਚੱਲਣ ਦੀ ਸਮਰੱਥਾ ਬਖਸ਼ਣੀ ਦੀ ਆਪ ਜੀਆਂ ਦੀ ਪਾਵਨ ਹਜੂਰੀ ਅੰਦਰ ਅਗਲੇ ਦੀਵਾਨ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਡਹੰਸ ਮਹੱਲਾ ਤੀਜਾ। ਸੁਣੇ ਹੋ ਕੰਤ ਮਹਿਲੀ ਹੋ ਪਿਰ ਸੇਵ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪ੍ਰਸਾਦ ਸੰਗਤ ਜੀ, ਗੁਰੂ ਜੀ ਦੀ ਅਪਾਰ ਬਖਸ਼ਿਸ਼ ਮਿਹਰਾਬਤ ਹੋਈ ਹੈ। ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਅੰਦਰ ਹਾਜ਼ਰੀਆਂ ਭਰਦਿਆਂ ਹੋਇਆਂ ਅਲਾਹੀ ਬਾਣੀ ਤੁਰਕੀ ਬਾਣੀ ਜੀ ਦੇ ਜਾਪ ਸਰਵਣ ਕੀਤੇ, ਅਰਦਾਸਾਂ ਵਿੱਚ ਆਪਣੀਆਂ ਹਾਜ਼ਰੀਆਂ ਲਗਵਾਉਣ ਉਪਰੰਤ ਬੜੇ ਪਿਆਰ ਸਤਿਕਾਰ ਦੇ ਨਾਲ ਪਾਵਨ ਹੁਕਮਨਾਮਾ ਤੇ ਮਹੀਨੇ ਦਾ ਨਾਮ ਸਰਵਣ ਕੀਤਾ ਹੈ। ਸੁਗੁਰੂ ਮਹਾਰਾਜ ਕਿਰਪਾ ਕਰਨ, ਸਮੂਹ ਸੰਗਤ ਤੇ ਆਪਣਾ ਰਹਿਮਤ ਭਰਿਆ ਬਖਸ਼ਿਸ਼ ਭਰਿਆ ਹੱਥ ਰੱਖਣ ਜੀ। ਸੁਸਾਰ ਸੰਗਤ ਜੀ, ਅੱਜ ਭਾਦੋ ਦਾ ਮਹੀਨਾ ਆਰੰਭ ਹੋਇਆ ਹੈ। ਗੁਰੂ ਮਹਾਰਾਜ ਕਿਰਪਾ ਕਰਨ, ਆਪ ਸੰਗਤਾਂ ਨੂੰ ਆਉਣ ਵਾਲੇ ਸਮੇਂ ਸੁਭਾਗੇ ਭਰੇ ਖੁਸ਼ੀਆਂ ਭਰੇ ਬਖਸ਼ਿਸ਼ ਕਰਕੇ ਨਿਵਾਜਣ ਜੀ। ਸਵਾਬ ਸਾਹਿਬ ਸੰਗਤ ਦੀ ਹੁਣ ਆਸ਼ਾ ਜੀ ਦੀ ਵਾਰ ਜੀ ਦੇ ਹਾਜ਼ਰ ਕੀਰਤਨ ਦਾ ਸਮਾਂ ਹੋਇਆ ਹੈ। ਸਾਡੇ ਬਹੁਤ ਹੀ ਸਤਿਕਾਰ ਜੋ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ ਜੀ, ਤਿੰਨਾਂ ਦਾ ਸਮੂਹ ਜਥਾ ਆਪ ਸੰਗਤਾਂ ਨੂੰ 8:30 ਵਜੇ ਤੱਕ ਆਸਾ ਜੀ ਦੀ ਵਾਰ ਦੇ ਸੰਪੂਰਨ ਹਰਜਸ ਕੀਰਤਨ ਸਰਵਣ ਕਰਵਾਉਣਗੇ ਜੀ। ਪਿਆਰ ਨਾਲ ਸਰਵਣ ਕਰੀਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

0: ਮੁਹੱਲਾ ਦੂਜਾ
1: ਜਿਕ ਸੱਚੇ ਕੀ ਹੈ ਕੋਠੜੀ ਸੱਚੇ ਕਾ ਉਚਵਾਓ ਸਿੱਕ ਨਾ ਹੁਕਮ ਸਮਾਇ ਲੈ ਇੱਕ ਨਾ ਹੁਕਮ ਕਰੇ ਬਣਾਓ ਇੱਕ ਨਾ ਭਾਣੇ ਘੜ ਲੈ ਇੱਕ ਨਾ ਮਾਇਆ ਵਿੱਚ ਨਿਵਾਸ ਪਿਆ ਆਖਣਾ ਜਾ ਪਈ ਜੇ ਕਸਿਆਣੇ ਰਾਸ ਨਾਨਕ ਗੁਰਮੁਖ ਜਾਣੀਏ ਜਾ ਕੋ ਆਪ ਘਰੇ ਪਰ ਗਾਸ ਪੌੜੀ ਨਾਨਕ ਜੀ।

ਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਭ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਦੀ ਜਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨਵ ਬਾਨ ਕੁਦਰਤ ਪੌਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਨੂੰ ਕਾਦਰ ਕਰ।

0: ਕਾਰ ਕੋਲੂ ਚਰਖਾ ਚੱਕੀ ਚੱਕ ਥਲ ਵਰੋਲੇ ਬਹੁਤ ਅਨੰਤ ਲਾਟੂ ਮਧਾਣੀਆਂ ਗਾਹ ਪੰਖੀ ਪਾਉਂਦੀਆਂ ਲੈਣਾ ਸਾ ਸੂਏ ਚੜ ਪਵਾਈਏ ਜੰਤ ਨਾਨਕ ਪਾਉਂਦਿਆਂ ਗਣਤ ਨਾਨ
1: ਮੰਦਰ ਮੰਦ ਪਵਾਏ ਸੋਏ ਪੈ ਕਿਰਤਨ ਚੇ ਸਭ ਕੋਏ ਨੱਚ ਨੱਚ ਹੱਸੇ ਚੱਲੇ ਸਰ ਉੱਡਣਾ ਜਾਈ ਸਦਨਾ ਹੋਏ ਨੱਚਣ ਕੁੱਦਣ ਮਨ ਕਾਚਾ ਨਾਨਕ ਜਿਨ ਮਨ ਪਹੁਤ ਤੇ ਨਾ

ਮੈਂ ਜੋਰ ਚਲੀ ਚੰਦਰਾ ਵਲਕਾਨ ਕਸਮ ਜਾਤ ਭਇਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮੈਂ ਰੰਗ ਕੀਆ ਕਲ ਮੈਂ ਬੇਦ ਤਰ ਬਣ ਹੂਆ ਨਾ ਖੁਦਾਈ ਅਲਹ ਪਾਇਆ ਨੀਲ ਬਸਤਰ ਲੈ ਕੱਪੜੇ ਪਹਿਰੇ ਤੁਰ ਪਠਾਣੀ ਅਮਲ ਕੀਆ ਚਾਰੇ ਵੇਦ ਹੋਏ ਚਾਰ ਪੜ੍ਹੇ ਗੁਣੇ ਤਿੰਨ ਚਾਰ ਵਿਚਾਰ ਭਾਵ ਭਗਤ ਕਰਨੀ ਸਦਾ ਇਹ ਤਾਂ ਨਾਨਕ ਮੁਖ ਅੰਤਰ ਪਾਏ ਪੌੜੀ ਸਤਿਗੁਰ।

ਅਭਾਦੰ ਸਿਰ ਪੂਜ ਭਗਤ ਸਮਾਦੰ ਝੂਠ ਰੁੱਖਣ ਸਾਰੰ ਤਰੈ ਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਾਟੰਗ ਦੋ ਧੋਤੀ ਬਸਤਰ ਪਾਟੰਗ ਜੇ ਜਾਣਸ ਬਰਮੰ ਕਰਮੰ ਸਭ ਹੋ ਕਰਨਿਸ ਚੋ ਕਰਮੰ

ਸਾਹਿਬ ਜੀ ਨੇ ਬਾਜੀ ਪਰਮ ਪਿਆਰੀ ਸਾਧ ਸੰਗਤ ਪਾਗੇ ਹੋ ਜੋ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਭਰਦੇ ਹੋਏ ਪਾਵਨ ਪਵਿੱਤਰ ਆਸਾ ਕੀ ਵਾਰ ਦਾ ਕੀਰਤਨ ਆਪ ਜੀ ਨੇ ਸ਼ਰਧਾ ਭਾਵਨਾ ਦੇ ਨਾਲ ਸਰਵਣ ਕੀਤਾ ਹੈ। ਆਉਣ ਸਤਿਕਾਰਯੋਗ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਪਾਸੋਂ ਪਾਵਨ ਪਵਿੱਤਰ ਮੁੱਖ ਵਾਕ ਦੀ ਕਥਾ ਅਤੇ ਅੱਜ ਦੇ ਮਹੀਨੇ ਦੀ ਵਿਚਾਰ ਸਰਵਣ ਕਰੀ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈਪੀ ਸਚ ਨਾਨਕ ਹੁਸੀ ਪੀ ਸਚ ਜਿਸਕੇ ਸ੍ਰੀ ਉਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੈ ਬੋਲ ਨ ਜਾਣਾ ਮਾਇਆ ਮਧੁਮਤਾ ਮਰਣਾ ਚੀਤ ਨ ਆਵੈ ਮੇਰੇ ਰਾਮ ਰਾਏ ਤੂੰ ਸੰਤਾ ਕਾ ਸੰਤ ਤੇਰੇ ਤੇਰੇ ਸੇਵਕ ਕੋ ਭੋ ਕਿਛ ਨਹੀਂ ਜਮ ਨਹੀਂ ਆਵੈ ਨਿਰੈ ਔਖੀ ਘੜੀ ਨ ਦੇਖਣ ਦੇਈ ਆਪਣਾ ਬਿਰਧ ਸੰਭਾਲੇ ਹਾਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਪ੍ਰਭ ਸਿਉ ਲਾਗ ਰਹੇ ਹੋ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਇ ਧੰਨ ਹਮਾਰਾ ਮੀਤ ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਿਰਖਾਇ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਧਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਸੁਖੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਇ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਤੀਜਾ ਸੁਣਿਆ ਹੋ ਕੰਤ ਮਹੇਲੀ ਹੋ ਪਿਰ ਸੇਵੇ ਹੋ ਸ਼ਬਦ ਵਿਚਾਰ ਅਵਗੁਣ ਬੰਤੇ ਪਿਰ ਨਾ ਜਾਣਈ ਮੁੱਠੀ ਰੋਵੈ ਕੰਤ ਵਿਸਾਰ ਸੁਣਿਆ ਹੋ ਕੰਤ ਮਹੇਲੀ ਹੋ ਪਿਰ ਸੇਵਿਓ ਹੋ ਸ਼ਬਦ ਵਿਚਾਰ ਅਵਗੁਣ ਬੰਤੀ ਪਿਰ ਨਾ ਜਾਣਈ ਮੁੱਠੀ ਰੋਵੈ ਕੰਤ ਵਿਸਾਰ ਰੋਵੈ ਕੰਤ ਸੰਭਾਲ ਸਦਾ ਗੁਣਸਾਰ ਨਾ ਪਿਰ ਮਰੈ ਨ ਜਾਏ ਗੁਰਮੁਖ ਜਾਤਾ ਸ਼ਬਦ ਪਛਾਤਾ ਸਾਚੈ ਪ੍ਰੇਮ ਸਮਾਇ ਜਿਨ ਆਪਣਾ ਪਿਰ ਨਹੀਂ ਜਾਤਾ ਕਰਮ ਵਿਧਾਤਾ ਕੂੜ ਮੁੱਠੀ ਕੂੜਿਆਰੇ ਸੁਣਿਆ ਹੋ ਕੰਤ ਮਹੇਲੀ ਹੋ ਪਿਰ ਸੇਵਿਓ ਹੋ ਸ਼ਬਦ ਵਿਚਾਰੇ
ਸਭ ਜਗ ਆਪ ਉਪਾਇਓ ਨ ਆਵਣ ਜਾਣ ਸੰਸਾਰਾ ਮਾਇਆ ਮੋਹ ਖੁਆਏ ਅਨ ਮਰ ਜੰਮੈ ਵਾਰ ਹੋ ਵਾਰਾ ਮਰ ਜੰਮੈ ਵਾਰੋ ਵਾਰਾ ਵਧੇ ਬਿਕਾਰਾ ਗਿਆਨ ਵਿਹੂਣੀ ਮੁੱਠੀ ਬਿਨ ਸਬਦ ਪਿਰ ਨਾ ਪਾਇਓ ਜਨਮ ਗਵਾਇਓ ਰੋਵੈ ਅਵਗਣ ਯਾਰੀ ਝੂਠੀ ਪਿਰ ਜਗ ਜੀਵਨ ਕਿਸ ਨੋ ਰੋਈਐ ਰੋਵੈ ਕੰਤ ਵਿਸਾਰੇ ਸਭ ਜਗ ਆਪ ਉਪਾਇਨ ਆਵਣ ਜਾਣ ਸੰਸਾਰੇ ਸੋ ਪਰ ਸੱਚਾ ਸਤ ਹੀ ਸਾਚਾ ਹੈ ਨਾ ਉਹ ਮਰੈ ਨਾ ਜਾਏ ਭੁੱਲੀ ਫਿਰੈ ਧਨ ਇਆਣੀਆਂ ਰੰਡ ਬੈਠੀ ਦੂਜੈ ਪਹਾਏ ਰੰਡ ਬੈਠੀ ਦੂਜੈ ਭਾਏ ਮਾਇਆ ਮੋਹ ਦੁੱਖ ਪਾਏ ਆਵ ਘਟਾਏ ਤਨ ਸ਼ਿਜੈ ਜੋ ਕਿਛ ਆਇਆ ਸਭ ਕਿਛ ਜਾਸੀ ਦੁੱਖ ਲਾਗਾ ਭਾਏ ਦੂਜਾ ਜਮ ਕਾਲ ਨ ਸੂਝੈ ਮਾਇਆ ਜਗ ਲੂਝੈ ਲਭ ਲੋਭ ਚਿਤ ਲਾਏ ਸੋ ਪਰ ਸਾਚਾ ਸਤ ਹੀ ਸਾਚਾ ਨਾ ਉਹ ਮਰੈ ਨ ਜਾਏ ਇਕ ਰੋਵਹਿ ਪਿਰਹਿ ਵਿਸ਼ੁਨੀਆ ਅੰਧੀ ਨਾ ਜਾਣੈ ਪਿਰ ਨਾਲੇ ਗੁਰ ਪ੍ਰਸਾਦੀ ਸਾਚਾ ਪਿਰ ਮਿਲੈ ਅੰਤਰ ਸਦਾ ਸੰਭਾਲੇ ਪਿਰ ਅੰਤਰ ਸੰਭਾਲੇ ਸਦਾ ਹੈ ਨਾਲੇ ਮਨਮੁਖ ਜਾਤਾ ਦੂਰੇ ਇਹ ਤਨ ਰੁਲੇ ਰੁਲਾਇਆ ਕਾਮ ਨ ਆਇਆ ਜਿਨ ਖਸਮ ਨ ਜਾਤਾ ਹਧੂਰੇ ਨਾਨਕ ਸਾਧਨ ਮਿਲੇ ਮਿਲਾਈ ਪਿਰ ਅੰਤਰ ਸਦਾ ਸੰਭਾਲੇ ਇਕ ਰੋਵਹ ਪਿਰਹਿ ਵਿਸ਼ੁਨੀਆ ਅੰਧੀ ਨਾ ਜਾਣੇ ਪਿਰ ਹੈ ਨਾਲੇ ਨਾਨਕ ਸਾਧਨ ਮਿਲੇ ਮਿਲਾਈ ਪਿਰ ਅੰਤਰ ਸਦਾ ਸੰਭਾਲੇ ਇਕ ਰੋਵਹ ਪਿਰਹਿ ਵਿਸ਼ੁਨੀਆ ਅੰਧੀ ਨਾ ਜਾਣੇ ਪਿਰ ਹੈ ਨਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਭਾਦੋਏ ਭਰਮ ਭੁਲਾਣੀਆ ਦੂਜੈ ਲੱਗਾ ਹੇਤ ਲੱਖ ਸਿੰਗਾਰ ਬਣਾਇਆ ਕਾਰਜ ਨਾਹੀਂ ਖੇਤ ਭਾਦੋਏ ਭਰਮ ਭੁਲਾਣੀਆ ਦੂਜੈ ਲੱਗਾ ਹੇਤ ਲੱਖ ਸਿੰਗਾਰ ਬਣਾਇਆ ਕਾਰਜ ਨਾਹੀਂ ਕੇਤ ਜਿਤ ਦਿਨ ਦੇਹ ਬਿਨਸਸੀ ਤਿਤ ਵੇਲੇ ਕਹਸਨ ਪ੍ਰੇਤ ਪਕੜ ਚਲਾਇਨ ਦੂਤ ਜਮ ਕਿਸਾਇ ਨ ਦੇਨੀ ਭੇਤ ਛੱਡ ਖੁੜੋਤੇ ਖਿਣਾਏ ਮਾਹੇ ਜਿਨ ਸਿਉਂ ਲੱਗਾ ਹੇਤ ਹੱਥ ਮਰੋੜੈ ਤਨ ਕਪੈ ਸਿਆਹੋ ਹੋਆ ਸੇਤ ਜਿਹਾ ਬੀਜੈ ਸੋ ਲੁਣੈ ਕਰਮਾ ਸੰਧੜਾ ਖੇਤ ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਥ ਪ੍ਰਭ ਦੇਤ ਸੇ ਭਾਦੇ ਨਿਰਕਨ ਪਾਈਐ ਗੁਰ ਰੱਖਣ ਵਾਲਾ ਹੇਤ ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਥ ਪ੍ਰਭ ਦੇਤ ਸੇ ਭਾਦੇ ਨਰਕ ਨ ਪਾਈਐ
गुर रखण वाला हेत। वाहिगुरु जी का खालसा, वाहिगुरु जी की फतेह। जुगो जुग अटल, तन तन साहिब। श्री गुरु ग्रंथ साहिब महाराज जी दी पावन हजूरी अंदर जुड़ बैठी अति सत्कारियो साध संगत जीओ, वड्या भागा वाले हो, रोजाना अमृत वेले अपने रजेवियां विचों कुछ समां कढ सतगुरां दी पावन गोद विच जुड़ बैठ के अमृत बाणी दे शब्द कीर्तन सरवण करके अपने इस मनुखा जन्म नूं सफला करन दा उपराला उद्यम करदे हो। अज भी सतगुरां बख्शिश कीती सवाग समां सतगुरां दी मेहरामत सदका सानू सारिआं नूं सतसंगत विच जुड़न दा नसीब है। हुणे आप जी ने गुरु घर दे हाजूरी कीर्तनी है सत्कार योग भाई साहब भाई हरभजन सिंह जी लहरी साहब उन्हां दे जथे पासों संपूर्ण आसा की वार दे शब्द कीर्तन सरवण कीते ने। समा होया इस पावन अस्थान ते गुरु शब्द विचार दा। अज अमृत वेले मेरे सतगुरु धन गुरु ग्रंथ साहब महाराज जी ने प्रकाशमान हो गए, जो सानू हुक्म दी दात बख्शिश कीती है वह पावन हुक्म धन गुरु अमरदास महाराज दीन दुनिया दे मालक सचे पातशाह उन्हां दी रसना तो उचारण कीता होया ये पावन शब्द राग वडहंस धन गुरु ग्रंथ साहब महाराज जी के 583 84 अंक ते सवाए मान है। आओ गुरमुखो अज मेरे सतगुरां ने की बख्शिश रहमत कीती है। एक ते हुक्म दे विचार, दूसरा अज भादो दा महीना आरंभ होया। उस भादो दे महीने विच धन गुरु अर्जन साहब महाराज सचे पातशाह ने सानू रब दे घर दा आला उपदेश बख्शिश कीता। थोड़ा थोड़ा समां आपां दोनां ते जरूर विचार करांगे, एक वारी मन बिरतियां जरूर एकाग्र कर लईए। रसना दी पवित्रता वास्ते, मन दी एकाग्रता वास्ते गुरु गुरु कृपा देव असीस ते आखो जी सतनाम श्री वाहिगुरु साहिब जी। फिर बख्शिश करो ते आखो जी सतनाम श्री वाहिगुरु साहिब जी। शब्द लंबेरा अखरी अर्थी हो पाउणगे। महाराज जी ने इथों बोल आरंभ कीते ने। वडहंस महला तीजा वडहंस राग है। तीसरे पातशाह धन गुरु अमरदास महाराज शब्द उचारण कर रहे ने। सुनेहो कंतम महेली हो पर सेव्यो शब्द विचार। इहदे विच धन गुरु अमरदास महाराज जी कहने हे परमात्मा दी जीव रूपी इस्त्रियो मेरी गल नूं ध्यान दे के सुन। की सुनो जी? पर सेव्यो शब्द विचार। अपने पिर नूं पिर तीर्थ ने पति अपने पिर नूं याद करया करो, सेव्या करो, सिमरन करया करो, उहदी बंदगी करया करो। किवें करो जी? शब्द विचार। किवें बंदगी कीती जा सकदी? शब्द दी विचार दे नाल। आ गुरु दा शब्द जिहड़ा है ना, ये सारी परमात्मा दी याद ही, परमात्मा दा सिमरण ही। कोई शब्द पढ़ लो, सिमरण दे अर्थ ने चेते विच ले आउणा, याद करना। गुरु दा शब्द पढ़ के सानू वाहिगुरु चेते आउंदा, ते जे वाहिगुरु चेते शब्द पढ़ के आउंदा है ना, ते महाराज जी कहिंदे फिर शब्द पढ़दा रहा कर, बाणी पढ़दा रहा कर, नितनेम करदा रहा कर, सिमरन करदा रहा कर। ਇਹ ਪਰਮਾਤਮਾ ਨੂੰ ਚੇਤੇ ਕਰਨ ਦਾ ਢੰਗ। ਅੱਗੇ ਮਹਾਰਾਜ ਨੇ ਜ਼ਿਕਰ ਕੀਤਾ, ਅਵਗਣ ਬੰਤੀ ਪਿਰ ਨਾ ਜਾਣੀ ਮੁੱਠੀ ਰੋਵਾ ਕੰਤ ਵਿਸਾਰ। ਇੱਕ ਅਵਗਣਾ ਦੇ ਨਾਲ ਭਰੀ ਹੋਈ ਜੀਵ ਰੂਪੀ ਇਸਤਰੀ, ਜਿਹਦੇ ਵਿੱਚ ਸਾਰੇ ਅਵਗਣੇ ਨੇ, ਮਾੜੇ ਦੁੱਖ ਨੇ, ਮਾੜੇ ਐਬ ਨੇ। ਗੁਰੂ ਤੋਂ ਦੂਰ ਭੱਜਣਾ, ਗੁਰੂ ਵਾਲੇ ਨਾ ਬਣਨਾ, ਸੰਗਤ ਵਿੱਚ ਨਾ ਆਉਣਾ, ਉਸ ਪਰਮਾਤਮਾ ਨੂੰ ਗੁਰੂ ਨੂੰ ਨਾ ਚੇਤੇ ਕਰਨਾ, ਇਹ ਸਾਰੇ ਅਵਗਣ ਹੀ ਨੇ ਗੁਰਮੁਖੋ ਸਾਡੇ ਵਿੱਚ। ਜਦੋਂ ਬੰਦਾ ਇਸ ਤਰ੍ਹਾਂ ਦੇ ਅਵਗਣਾਂ ਨਾਲ ਭਰੇ ਜਾਂਦਾ ਹੈ ਨਾ,
ਗੁਰੂ ਨੂੰ ਮੰਨਣ ਤੋਂ ਇਨਕਾਰੀ ਹੋ ਜਾਂਦਾ ਹੈ, ਪਰਮਾਤਮਾ ਦਾ ਸਿਮਰਨ ਕਰਨ ਤੋਂ ਇਨਕਾਰੀ ਹੋ ਜਾਂਦਾ ਹੈ, ਤੇ ਉਹਦਾ ਸਵਾਲ ਪਤਾ ਕੀ ਹੁੰਦਾ ਹੈ? ਉਹ ਕਹਿੰਦਾ ਵੀ ਫਲਾਣੇ ਬੰਦੇ ਨੂੰ 20 ਸਾਲ ਹੋ ਗਏ ਨੇ ਗੁਰਦੁਆਰੇ ਜਾਂਦਿਆਂ ਨੂੰ, ਉਹਨੂੰ ਤੇ ਕੁਝ ਮਿਲਿਆ ਨਹੀਂ ਤੇ ਮੈਨੂੰ ਕੀ ਮਿਲਣਾ? ਇਸ ਤਰ੍ਹਾਂ ਦੀਆਂ ਫਿਰ ਉਹ ਆਪਣੀਆਂ ਦਲੀਲਾਂ ਦਿੰਦਾ। ਨਹੀਂ ਗੁਰੂ, ਸਭ ਕੁਝ ਤੇ ਗੁਰੂ ਦੀ ਕਿਰਪਾ ਨਾਲ ਅਸੀਂ ਮਾਣ ਰਹੇ ਹਾਂ। ਆ ਜਿੰਨੇ ਸਾਨੂੰ ਘਰਾਂ ਦੇ ਵਿੱਚ ਸੁੱਖ ਮਿਲੇ ਨੇ, ਪਰਮਾਤਮਾ ਨੇ ਸੋਹਣਾ ਘਰ ਬਖਸ਼ਿਆ ਹੈ, 36 ਪ੍ਰਕਾਰ ਦੇ ਭੋਜਨ ਦਿੱਤੇ ਨੇ, ਗੁਰਮੁਖੋ ਤਨ ਢੱਕਣ ਵਾਸਤੇ ਵਸਤਰ ਦਿੱਤੇ ਨੇ, ਇਹ ਸਾਰਾ ਵਾਹਿਗੁਰੂ ਦੀ ਤੇ ਬਖਸ਼ਿਸ਼ ਹੀ ਹੈ ਨਾ। ਉਸ ਪਰਮਾਤਮਾ ਦੀ ਰਹਿਮਤ ਤੋਂ ਬਿਨਾਂ ਤੇ ਕੁਛ ਵੀ ਨਹੀਂ ਨਾ ਮਿਲਦਾ। ਤੇ ਜੇ ਇੰਨਾ ਕੁਝ ਵਾਹਿਗੁਰੂ ਨੇ ਦਿੱਤਾ ਹੈ ਤੇ ਮਹਾਰਾਜ ਕਹਿਣ ਲੱਗੇ ਕਦੀ ਇਨਕਾਰੀ ਨਾ ਆਇਆ ਕਰ, ਇਹ ਨਾ ਕਿਹਾ ਕਰ ਕਿ ਮੈਨੂੰ ਕੀ ਦਿੱਤਾ। ਨਹੀਂ, ਅਵਗਣਾ ਬੰਤੀ ਫਿਰ ਨਾ ਜਾਣ। ਪਰ ਜਿਹੜੀ ਅਵਗਣਾ ਦੇ ਨਾਲ ਭਰਪੂਰ ਇਸਤਰੀ ਹੈ ਨਾ, ਉਹ ਆਪਣੇ ਪਤੀ ਦੀ ਸਾਰ ਨਹੀਂ ਜਾਣਦੀ, ਪਰਮਾਤਮਾ ਦੀ ਸਾਰ ਨਹੀਂ ਜਾਣਦੀ। ਮੁੱਠੀ ਰੋਵੈ ਕੰਤ ਵਿਸਾਰ, ਉਹ ਮਾਇਆ ਦੇ ਮੋਹ ਵਿੱਚ ਫਸ ਕੇ ਮੁੱਠੀ ਦੇ ਅਰਥ ਵਿਦਵਾਨਾਂ ਨੇ ਕੀਤਾ ਵੀ ਠੱਗੇ ਜਾਣਾ, ਉਹ ਠੱਗੇ ਜਾਂਦੀ, ਗੁਰੂ ਦੀ ਬਖਸ਼ਿਸ਼ ਤੋਂ ਵਾਂਝੀ ਰਹਿ ਜਾਂਦੀ। ਰੋਵੈ ਕੰਤ ਵਿਸਾਰ, ਜਦੋਂ ਕੰਤ ਨੂੰ ਵਿਸਾਰ ਦਿੱਤਾ, ਪਰਮਾਤਮਾ ਨੂੰ ਭੁਲਾ ਦਿੱਤਾ, ਉਹਦੇ ਪੱਲੇ ਕੇਵਲ ਰੋਣਾ ਹੀ ਪੈ ਜਾਣ, ਉਹਦੇ ਕੇਵਲ ਪੱਲੇ ਦੁੱਖ ਪੈ ਜਾਂਦੇ ਨੇ। ਰੋਵੈ ਕੰਤ ਸੰਭਾਲ, ਸਦਾ ਗੁਣਸਾਰ, ਨਾ ਫਿਰ ਮਰੈ ਨਾ ਜਾਏ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ, ਹੇ ਜੀਵ ਰੂਪੀ ਇਸਤਰੀਏ, ਤੁਸ ਪਰਮਾਤਮਾ ਨੂੰ ਭੁਲਾਇਆ ਨਾ ਕਰ, ਉਹਨੂੰ ਯਾਦ ਕਰਿਆ ਕਰ। ਉਹ ਪਰਮਾਤਮਾ ਸਦਾ ਰਹਿਣ ਵਾਲਾ ਹੈ, ਉਹ ਕਦੀ ਕਿਤੇ ਨਹੀਂ ਜਾਂਦਾ। ਗੁਰਮੁਖ ਜਾਤਾ ਸ਼ਬਦ ਪਛਾਤਾ, ਸੱਚੈ ਪ੍ਰੇਮ ਸਮਾਏ। ਉਸ ਪਰਮਾਤਮਾ ਦੇ ਨਾਲ ਸਾਂਝ ਕਿਵੇਂ ਬਣਾਈ ਜਾਵੇ, ਕਿਵੇਂ ਉਹਦੇ ਨਾਲ ਜਾਣ ਪਹਿਚਾਣ ਕੀਤੀ ਜਾਵੇ? ਤੇ ਮਹਾਰਾਜ ਜੀ ਕਹਿੰਦੇ ਨੇ ਗੁਰਮੁਖ ਜਾਤਾ, ਗੁਰਮੁਖ ਦੇ ਰਾਹੀਂ ਉਹਨੂੰ ਜਾਣਿਆ ਜਾ ਸਕਦਾ। ਗੁਰਮੁਖ ਦੇ ਅਰਥ ਨੇ ਗੁਰੂ ਵੱਲ ਮੁੱਖ ਕਰਕੇ ਚੱਲਾਂਗੇ, ਗੁਰੂ ਵਾਲੇ ਬਣਾਂਗੇ ਨਾ, ਤੇ ਗੁਰੂ ਸਾਡੀ ਸਾਂਝ ਜਿਹੜੀ ਹੈ ਨਾ, ਉਹ ਪਰਮਾਤਮਾ ਨਾਲ ਬਣਾ ਦਿੰਦਾ। ਹੁਣ ਵੇਖੋ ਗੁਰਮੁਖ, ਸਾਨੂੰ ਪਰਮਾਤਮਾ ਦੀ ਜਾਣਕਾਰੀ ਨਹੀਂ, ਪਰ ਜਦੋਂ ਅਸੀਂ ਗੁਰੂ ਦੀ ਬਾਣੀ ਪੜ੍ਹਦੇ ਹਾਂ ਨਾ, ਤੇ ਮਹਾਰਾਜ ਜੀ ਨੇ ਸਾਨੂੰ ਜਾਣਕਾਰੀ ਦਿੱਤੀ ਹੈ ਨਾ ਵੀ ਉਹ ਪਰਮਾਤਮਾ ਇੱਕ ਹੈ, ਉਹ ਪਰਮਾਤਮਾ ਦਾ ਨਾਮ ਸਦਾ ਰਹਿਣ ਵਾਲਾ। ਮੂਲ ਮੰਤਰ ਜਦੋਂ ਤੁਸੀਂ ਪੜ੍ਹੋਗੇ ਨਾ, ਉਹਦੇ ਅਰਥ ਪੜ੍ਹੋਗੇ, ਤੇ ਪਰਮਾਤਮਾ ਦੀ ਸਾਰੀ ਸੋਝੀ ਸਾਨੂੰ ਦੇ ਰਿਹਾ। ਤੇ ਕੌਣ ਦੇ ਰਿਹਾ ਸਾਨੂੰ? ਗੁਰੂ ਦੇ ਰਿਹਾ। ਜੇ ਅਸੀਂ ਗੁਰੂ ਵਾਲੇ ਬਣਾਂਗੇ, ਅਸੀਂ ਗੁਰੂ ਦੇ ਚਰਨਾਂ ਵਿੱਚ ਜੁੜਾਂਗੇ, ਗੁਰਮੁਖ ਜਾਤਾ, ਤੇ ਫਿਰ ਜਿਹੜਾ ਗੁਰਮੁਖ ਹੈ ਨਾ, ਗੁਰੂ ਵੱਲ ਮੁੱਖ ਕਰਕੇ ਚੱਲਣ ਵਾਲਾ, ਉਹ ਪਰਮਾਤਮਾ ਨੂੰ ਜਾਣ ਲੈਂਦਾ, ਉਹਦੇ ਨਾਲ ਸਾਂਝ ਬਣਾ ਲੈਂਦਾ। ਗੁਰਮੁਖ ਜਾਤਾ ਸ਼ਬਦ ਪਛਾਤਾ, ਸੱਚ ਹੈ ਪ੍ਰੇਮ ਸਮਾਏ। ਉਹ ਜਦੋਂ ਫਿਰ ਗੁਰੂ ਦੀ ਕਿਰਪਾ ਨਾਲ ਇੱਕ ਪਰਮਾਤਮਾ ਨਾਲ ਉਹਦੀ ਜਾਣ ਪਛਾਣ ਬਣਦੀ ਹੈ ਨਾ, ਤੇ ਫਿਰ ਉਹ ਪਰਮਾਤਮਾ ਨਾਲ ਉਹਦਾ ਪ੍ਰੇਮ ਬਣਦਾ। ਤੇ ਜਦੋਂ ਪਰਮਾਤਮਾ ਨਾਲ ਪ੍ਰੇਮ ਬਣ ਜਾਏ, ਤੇ ਪ੍ਰੇਮ ਕਰਨ ਵਾਲੇ ਉਹਦੇ ਵਿੱਚ ਸਮਾ ਜਾਂਦੇ ਨੇ। ਜਿਨ ਆਪਣਾ ਪਿਰ ਨਹੀਂ ਜਾਂਦਾ, ਪਰ ਜਿਸ ਜੀਵ ਰੂਪੀ ਇਸਤਰੀ ਨੇ ਆਪਣੇ ਪਿਰ ਪਤੀ ਦੇ ਨਾਲ, ਪਰਮਾਤਮਾ ਦੇ ਨਾਲ ਜਾਣ ਪਛਾਣ ਨਹੀਂ ਬਣਾਈ, ਕਰਮ ਵਿਧਾਤਾ ਕੂੜ ਮੁੱਠੀ ਕੂੜ ਯਾਰੇ। ਉਹ ਪਰਮਾਤਮਾ ਜਿਹੜਾ ਸਾਰੇ ਸਾਡੇ ਕਰਮਾਂ ਦੀ ਬਖਸ਼ਿਸ਼ ਕਰਨ ਵਾਲਾ ਵਿਧਾਤਾ ਮਾਲਕ ਹੈ, ਪਰ ਕਹਿਣ ਲੱਗੇ ਉਹ ਜੀਵ ਰੂਪੀ ਇਸਤਰੀ ਮਾੜਿਆਂ ਭਾਗਾਂ ਵਾਲੀ ਉਸ ਪਰਮਾਤਮਾ ਨਾਲ ਜੁੜ ਨਹੀਂ ਸਕੀ। ਸੁਣੇ ਹੋ ਕੰਤ ਮਹੇਲੀ ਹੋ, ਪਰ ਸੇਵ ਹੋ ਸ਼ਬਦ ਵਿਚਾਰੇ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਅਖੀਰ ਵਿੱਚ ਇਸ ਬੰਦ ਦੇ ਫਿਰ ਬਖਸ਼ਿਸ਼ ਕਰਦੇ ਨੇ, ਹੇ ਮੇਰੀਓ ਸਹੇਲੀਓ, ਹੇ ਮੇਰੀਓ ਸਖੀਓ, ਹੇ ਗੁਰੂ ਦੀ ਗੋਦ ਵਿੱਚ ਬੈਠਣ ਵਾਲੀਓ ਜੀਵ ਰੂਪੀ ਇਸਤਰੀਓ, ਉਸ ਪਰਮਾਤਮਾ ਨੂੰ ਕਦੇ ਵੀ ਭੁਲਾਇਆ ਨਾ ਕਰੋ, ਹਰ ਵਕਤ ਉਹਨੂੰ ਚੇਤੇ ਵਿੱਚ ਰੱਖਿਆ ਕਰੋ। ਤੇ ਕਈ ਵਾਰੀ ਮੈਂ ਬੇਨਤੀ ਗੁਰਮੁਖੋ ਕੀਤੀ ਹੈ, ਸਾਨੂੰ ਸਭ ਕੁਝ ਚੇਤੇ ਵਿੱਚ, ਸਭ ਕੁਝ ਸਾਨੂੰ ਯਾਦ ਹੈ, ਨਹੀਂ ਯਾਦ ਇੱਕ ਵਾਹਿਗੁਰੂ ਦਾ ਨਾਮ ਨਹੀਂ ਯਾਦ। ਵੇਖੋ ਚਾਰ ਅੱਖਰ ਨੇ, ਜਦੋਂ ਵਾਹਿਗੁਰੂ ਲਿਖਦੇ ਆ ਨਾ, ਜਿਹੜੇ ਹਿੰਦੂ ਵੀਰ ਨੇ ਉਹਨਾਂ ਨੇ ਰਾਮ ਕਿਹਾ, ਉਹ 2.5 ਅੱਖਰ ਕਹਿੰਦੇ ਨੇ। ਆਪਾਂ ਗੁਰਮੁਖ ਪਿਆਰੇ ਉਸ ਪਰਮਾਤਮਾ ਨੂੰ ਵਾਹਿਗੁਰੂ ਦੇ ਨਾਮ ਨਾਲ ਚੇਤੇ ਕਰਦੇ ਆ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ, ਵੇਖੋ ਇੰਨਾ ਕੁਝ ਬੰਦਿਆ ਤੂੰ ਯਾਦ ਕਰ ਛੱਡਿਆ, ਸਭ ਕੁਝ ਯਾਦ ਕਰ ਛੱਡਿਆ, ਪਰ ਚਾਰ ਅੱਖਰ ਵੀ ਯਾਦ ਕਰ ਲਾ, ਬਹਿੰਦਿਆਂ ਉੱਠਦਿਆਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪਦਾ ਰਿਹਾ ਕਰ। ਪਰ ਸਾਡੀ ਬਦਕਿਸਮਤੀ, ਸਾਨੂੰ ਬਹੁਤ ਕੁਝ ਚੇਤੇ ਵਿੱਚ ਹੈ, ਨਹੀਂ ਚੇਤੇ ਵਿੱਚ
ਤੇ ਪਰਮਾਤਮਾ ਦਾ ਨਾਮ ਚੇਤੇ ਵਿੱਚ ਨਹੀਂ ਹੁੰਦਾ। ਇਸੇ ਕਰਕੇ ਮਹਾਰਾਜ ਜੀ ਨੇ ਬਚਨ ਕਿਹਾ ਸੀ, ਖਾਣਾ ਪੀਣਾ ਹੱਸਣਾ ਸੌਣਾ, ਇਹ ਚਾਰ ਚੀਜ਼ਾਂ ਸਾਨੂੰ ਯਾਦ। ਸਵੇਰੇ ਨਾਸ਼ਤਾ ਕੀਤਾ, ਦੁਪਹਿਰੇ ਕੀ ਬਣਾਉਣਾ ਹੈ ਉਹ ਅਸੀਂ ਉਸੇ ਵੇਲੇ ਪਲੈਨ ਕਰਨੀ ਸ਼ੁਰੂ ਕਰ ਦਿੰਦੇ। ਸ਼ਾਮ ਨੂੰ ਡਿਨਰ ਵਿੱਚ ਕੀ ਬਣਾਉਣਾ ਉਹ ਵੀ ਸਾਨੂੰ ਚੇਤੇ ਵਿੱਚ ਹੈ। ਖਾਣਾ ਚੇਤੇ ਹੈ, ਪੀਣਾ ਚੇਤੇ ਹੈ, ਹੱਸਣਾ ਦੁਨੀਆਂ ਦੇ ਰੰਗ ਤਮਾਸ਼ੇ ਵੇਖਣੇ ਉਹ ਸਾਨੂੰ ਚੇਤੇ ਨੇ, ਸੌਣਾ ਚੇਤੇ ਵਿੱਚ ਵੀ ਘੱਟੋ ਘੱਟ 6-7 ਘੰਟੇ ਆਰਾਮ ਕਰਨਾ, ਇਹ ਸਾਰਾ ਕੁਝ ਚੇਤੇ ਵਿੱਚ। ਮਹਾਰਾਜ ਕਹਿਣ ਲੱਗੇ ਜਿੱਥੇ ਚਾਰ ਚੀਜ਼ਾਂ ਚੇਤੇ ਵਿੱਚ ਰੱਖ ਲਈ ਨਾ, ਉੱਥੇ ਵਾਹਿਗੁਰੂ ਨੂੰ ਵੀ ਚੇਤੇ ਵਿੱਚ ਰੱਖ ਲੈ, ਤੇਰਾ ਜਨਮ ਸਵਾਰਿਆ ਜਾਏਗਾ, ਪਰਮਾਤਮਾ ਦੇ ਘਰ ਦੇ ਵਿੱਚ ਤੈਨੂੰ ਮਾਣ ਸਨਮਾਨ ਮਿਲੇਗਾ। ਖਾਣਾ ਪੀਣਾ ਹੱਸਣਾ ਸੌਣਾ ਤੇ ਵਿਸਰਿਆ ਕੀ ਹੈ, ਵਿਸਰ ਗਿਆ ਹੈ ਮਰਨਾ। ਖਸਮ ਵਸਾਰ ਖੁਆਰੀ ਕੀਨੀ, ਧ੍ਰਿਗ ਜੀਵਨ ਨਹੀਂ ਰਹਿਣਾ। ਪ੍ਰਾਣੀ ਇੱਕੋ ਨਾਮ ਧਿਆਵੋ, ਆਪਣੀ ਪਤ ਸੇਤੀ ਕਰ ਜਾ। ਇਹ ਜੀਵ ਇੱਕ ਪਰਮਾਤਮਾ ਨੂੰ ਵੀ ਚੇਤੇ ਕਰ ਲਿਆ ਕਰ, ਜਦੋਂ ਵਾਹਿਗੁਰੂ ਚੇਤੇ ਆਏਗਾ ਨਾ, ਤੇਰੀ ਇੱਜ਼ਤ ਪਤ ਪਰਮਾਤਮਾ ਦੀ ਦਰਗਾਹ ਵਿੱਚ ਬਰਕਰਾਰ ਰਹਿ ਜਾਏ। ਨਹੀਂ ਤੇ ਉੱਥੇ ਕਿਸੇ ਨੇ ਤੇਰੀ ਪਰਮਾਤਮਾ ਤੋਂ ਬਿਨਾਂ ਬਾਤ ਨਹੀਂ ਪੁੱਛਣੀ। ਵੈਦੋ ਨਾ ਵਾਈ, ਭੈਣੋ ਨਾ ਭਾਈ, ਇੱਕੋ ਸਹਾਈ ਰਾਮ ਹੈ। ਇਹ ਅੱਜ ਦਾ ਹੁਕਮਨਾਮਾ ਸੀ। ਆਓ ਗੁਰਮੁਖੋ, ਅੱਜ ਉਹ ਭਾਦੋਂ ਦਾ ਮਹੀਨਾ ਆਰੰਭ ਹੋਇਆ ਨਾ, ਉਸ ਭਾਦੋਂ ਦੇ ਮਹੀਨੇ ਵਿੱਚ ਮੇਰੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ, ਦੀਨ ਦੁਨੀਆਂ ਦੇ ਮਾਲਕ, ਉਹਨਾਂ ਨੇ ਕੁਝ ਬਖਸ਼ਿਸ਼ਾਂ ਰਹਿਮਤਾਂ ਕੀਤੀਆਂ ਨੇ, ਉਹਦੇ ਵੀ ਅੱਖਰੀ ਅਰਥ ਕਰ ਲਈਏ। ਮਹਾਰਾਜ ਜੀ ਕਹਿੰਦੇ ਨੇ, ਭਾਦੋਂ ਭਰਮ ਭੁਲਾਣੀਆਂ ਦੂਜਾ ਲੱਗਾ ਹੇਤ। ਆਪਾਂ ਇਸ ਨੂੰ ਭਾਦਰੋਂ ਦੇ ਮਹੀਨੇ ਨੂੰ ਪੰਜਾਬੀ ਵਿੱਚ ਭਾਦਰੋਂ ਦਾ ਮਹੀਨਾ ਕਹਿੰਦੇ। ਮਹਾਰਾਜ ਜੀ ਨੇ ਭਾਦੋਂ ਭਰਮ ਲਿਖਿਆ, ਭਾਦੋਂ ਭਰਮ ਭੁਲਾਣੀਆਂ, ਭਾਦੋਂ ਦੇ ਮਹੀਨੇ ਵਿੱਚ ਜਿਹੜੀਆਂ ਜੀਵ ਰੂਪੀ ਇਸਤਰੀਆਂ ਭਰਮ ਵਿੱਚ ਪੈ ਗਈਆਂ, ਦੂਜੇ ਲੱਗਾ ਹੇਤ, ਉਹਨਾਂ ਨੇ ਇੱਕ ਨੂੰ ਛੱਡ ਦਿੱਤਾ, ਦੂਜੇ ਨਾਲ ਹੇਤ ਕਰਨਾ ਸ਼ੁਰੂ ਕਰ ਦਿੱਤਾ, ਦੂਜੇ ਦੇ ਨਾਲ ਬੈਠਣਾ ਸ਼ੁਰੂ ਕਰ ਦਿੱਤਾ। ਇਹਦੇ ਅਰਥ ਸਾਨੂੰ ਬਾਣੀ ਪੜ੍ਹ ਕੇ ਮਿਲਣਗੇ। ਦੂਜਾ ਕੀ ਹੈ? ਇੱਕ ਹੈ ਪਰਮਾਤਮਾ, ਦੂਜਾ ਹੈ ਸੰਸਾਰ, ਦੂਜੀ ਹੈ ਮਾਇਆ। ਮਹਾਰਾਜ ਕਹਿਣ ਲੱਗੇ, ਭਾਈ ਅੱਜ ਭਾਦੋਂ ਦਾ ਮਹੀਨਾ ਆਰੰਭ ਹੋਇਆ, ਜਿਹੜੇ ਗੁਰਸਿੱਖ ਪਿਆਰੇ ਗੁਰੂ ਦੇ ਚਰਨਾਂ ਵਿੱਚ ਆਣ ਕੇ ਜੁੜਦੇ ਨੇ, ਉਹਨਾਂ ਨੂੰ ਮਹਾਰਾਜ ਜੀ ਕਹਿੰਦੇ ਨੇ, ਆ ਜਿੰਨੇ ਵੀ ਤੇਰੇ ਮਨ ਦੇ ਭਰਮ ਭੁਲੇਖੇ ਨੇ ਨਾ, ਇਹਨਾਂ ਨੂੰ ਦੂਰ ਕਰ। ਸਾਡੇ ਮਨ ਦਾ ਭਰਮ ਕੀ ਹੈ? ਸਾਡੇ ਮਨ ਦਾ ਭਰਮ ਇਹ ਹੀ ਹੈ ਵੀ ਆਹ ਜੱਗ ਮਿੱਠਾ, ਅਗਲਾ ਕਿੰਨੇ ਡਿੱਠਾ। ਇੱਥੇ ਆਣ ਕੇ ਫਿਰ ਸਾਰਾ ਕੁਝ ਅਸੀਂ ਕਰਨਾ ਬੰਦ ਕਰ ਦੇਣਾ। ਅਸੀਂ ਕਹਿੰਦੇ ਵੀ ਆਹ ਸੰਸਾਰ ਹੀ ਹੈ, ਅੱਗੇ ਕਿਹੜਾ ਕਿਸੇ ਨੇ ਵੇਖਿਆ, ਐਸ਼ ਕਰੋ, ਆਨੰਦ ਦੇ ਨਾਲ ਜ਼ਿੰਦਗੀ ਬਤੀਤ ਕਰੋ। ਮਹਾਰਾਜ ਜੀ ਸਾਨੂੰ ਇਸ ਚੀਜ਼ ਤੋਂ ਵਰਜਦੇ ਨਹੀਂ ਵੀ ਚਾਰ ਜ਼ਿੰਦਗੀ ਦੇ ਤੈਨੂੰ ਦਿਨ ਮਿਲੇ ਨੇ, ਇਹ ਦੁੱਖਾਂ ਵਿੱਚ ਕੱਢ। ਨਹੀਂ, ਤੂੰ ਸੁੱਖ ਦੇ ਨਾਲ ਆਨੰਦ ਨਾਲ ਜੀਵਨ ਬਤੀਤ ਕਰ, ਪਰ ਭਲਿਆ ਇਹ ਨਾ ਕਿਹਾ ਕਰ ਵੀ ਅੱਜ ਜੇ ਮੈਂ ਮਾੜੇ ਕਰਮ ਕਰਦਾ ਪਿਆ ਤੇ ਅੱਗੇ ਕਿੰਨੇ ਵੇਖਣਾ। ਨਹੀਂ, ਜੋ ਅਸੀਂ ਸੰਸਾਰ ਦੇ ਵਿੱਚ ਕਰ ਰਹੇ ਹਾਂ ਨਾ, ਇਹ ਨਿਰੰਕਾਰ ਦੇ ਘਰ ਦੇ ਵਿੱਚ ਵਾਚਿਆ ਜਾਣਾ। ਜਦੋਂ ਅਸੀਂ ਆਸਾ ਕੀ ਵਾਰ ਪੜ੍ਹਦੇ ਹਾਂ ਨਾ, ਤੁਸੀਂ ਰੋਜ਼ ਸ਼ਰਵਣ ਕਰਦੇ ਹੋ, ਉੱਥੇ ਮਹਾਰਾਜ ਜੀ ਨੇ ਇਹਦਾ ਜਵਾਬ ਦਿੱਤਾ, ਸਾਡੇ ਮਨ ਦਾ ਭਰਮ ਕੱਢਿਆ, ਭੁਲੇਖਾ ਕੱਢਿਆ। ਜਿਹੜੇ ਕਹਿੰਦੇ ਨੇ ਆਹ ਜੱਗ ਮਿੱਠਾ, ਅਗਲਾ ਕਿੰਨੇ ਡਿੱਠਾ, ਜਿਹੜੇ ਕਹਿੰਦੇ ਨੇ ਅੱਗੇ ਕੌਣ ਹੈ ਹਿਸਾਬ ਕਿਤਾਬ ਕਰਨ ਵਾਲਾ, ਅਸੀਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਪੁੱਛਦੇ ਹਾਂ। ਆਸਾ ਕੀ ਵਾਰ ਦੀ ਪੌੜੀ ਵਿੱਚ ਉਹਨਾਂ ਨੇ ਜ਼ਿਕਰ ਕੀਤਾ, ਨਾਨਕ ਜੀ ਉਪਾਏ ਕੈ ਲਿਖਨਾਵਾ ਧਰਮ ਬਹਾਲਿਆ, ਉੱਥੇ ਸੱਚੇ ਹੀ ਸੱਚ ਨਿਬੜੇ, ਚੁਣ ਵੱਖ ਕੱਢੇ ਜਜਮਲ। ਉੱਥੇ ਦੀ ਗੱਲ ਕੀਤੀ, ਇੱਥੇ ਦੀ ਨਹੀਂ, ਉੱਥੇ ਦੀ। ਇਹਦਾ ਭਾਵ ਵੀ ਇਸ ਦੁਨੀਆਂ ਤੋਂ ਬਾਅਦ ਇੱਕ ਅੱਗੇ ਵੀ ਦੁਨੀਆਂ ਹੈ ਜਿੱਥੇ ਸਾਡਾ ਇਹ ਹਿਸਾਬ ਕਿਤਾਬ ਹੋਣਾ। ਆਪੀ ਨੇ ਭੋਗ ਭੋਗ ਕੇ ਹੋਏ ਪਸਮੜ ਭੌਰ ਸਧਾਇਆ, ਵੱਡਾ ਹੋਵਾ ਦੁਨੀਦਾਰ, ਗੱਲ ਸੰਗਲ ਘੱਤ ਚਲਾਇਆ। ਅੱਗੇ ਕਰਨੀ ਕਿਰਤ ਵਾਚੀਏ, ਫਿਰ ਅੱਗੇ ਸ਼ਬਦ ਵਰਤੇ। ਅੱਗੇ ਦਾ ਭਾਵ ਹੈ ਇਸ ਲੋਕ ਦੀ ਗੱਲ ਨਹੀਂ, ਅੱਗੇ ਦੀ ਗੱਲ ਕਰਦੇ। ਅੱਗੇ ਕਰਨੀ ਕਿਰਤ ਵਾਚੀਏ, ਬਹਿ ਲੇਖਾ ਕਰ ਸਮਝਾਇਆ, ਥਾਉ ਨਾ ਹੋਵੇ ਪਾਉਂਦੀ, ਹੁਣ ਸੁਣਿਆ ਕਿਆ ਰਵਾਇਆ, ਮਨ ਅੰਧੇ ਜਨਮ ਗਵਾਇਆ। ਹੇ ਮਨ ਦੇ ਅੰਨੇ ਬੰਦੇ, ਤੂੰ ਮਨੁੱਖਿਆ ਜਨਮ ਨੂੰ ਵਿਅਰਥ ਗਵਾ ਲਿਆ, ਕਿਉਂਕਿ ਪਰਮਾਤਮਾ ਦਾ ਸਿਮਰਨ ਨਹੀਂ ਕੀਤਾ।
ਬੰਦਗੀ ਨਹੀਂ ਕੀਤੀ। ਮਹਾਰਾਜ ਕਹਿੰਦੇ ਨੇ ਭਾਈ ਇਹ ਅੰਦਰ ਦੇ ਭਰਮ ਭੁਲੇਖੇ ਦੂਰ ਕਰ, ਗੁਰੂ ਦੇ ਚਰਨਾਂ ਵਿੱਚ ਜੁੜ, ਬਾਣੀ ਪੜ੍ਹ, ਤਾਂ ਕਿ ਤੇਰੇ ਅੰਦਰ ਜਿਹੜੇ ਨੇ ਨਾ, ਕਹਿਣ ਲੱਗੇ, ਅਵਗਣ ਨਿਕਲ ਜਾਣ, ਗੁਣ ਵਸ ਜਾਣ, ਪਰਮਾਤਮਾ ਦੀ ਬਖਸ਼ਿਸ਼ ਹੋ ਜਾਏ। ਭਾਦੋਏ ਭਰਮ ਭੁਲਾਣੀਆਂ, ਦੂਜੇ ਲੱਗਾ ਹੇਤ, ਇੱਕ ਪਰਮਾਤਮਾ ਨੂੰ ਭੁਲਾ ਦਿੱਤਾ, ਭਰਮ ਪੈਦਾ ਹੋ ਗਿਆ ਨਾ ਵੀ ਕਿਹੜਾ ਪਰਮਾਤਮਾ, ਕਿਹੜਾ ਕਿਸੇ ਨੇ ਵੇਖਿਆ, ਅੱਜ ਤੱਕ ਕਿਸੇ ਨੂੰ ਨਜ਼ਰ ਨਹੀਂ ਆਇਆ, ਇਹ ਸਾਡੇ ਅੰਦਰ ਦਾ ਭਰਮ। ਦੂਜੇ ਲੱਗਾ ਹੇਤ, ਤੇ ਸਾਡਾ ਦੂਜੇ ਨਾਲ ਹੇਤ ਲੱਗ, ਹਾਲਾਂਕਿ ਹੇਤ ਕਹਿੰਦੇ ਨੇ ਪਿਆਰ ਨੂੰ, ਹਾਲਾਂਕਿ ਹੇਤ ਗੁਰੂ ਨਾਲ ਹੋਣਾ ਚਾਹੀਦਾ ਸੀ, ਵਾਹਿਗੁਰੂ ਨਾਲ ਹੋਣਾ ਚਾਹੀਦਾ ਸੀ, ਪਰ ਭਰਮ ਭੁਲੇਖੇ ਕਰਕੇ ਅਸੀਂ ਗੁਰੂ ਨੂੰ ਵੀ ਵਿਸਾਰ ਦਿੱਤਾ, ਵਾਹਿਗੁਰੂ ਨੂੰ ਵਿਸਾਰ ਦਿੱਤਾ, ਕੇਵਲ ਦੁਨੀਆਂ ਦੇ ਮੋਹ ਵਿੱਚ ਅਸੀਂ ਖਚਤ ਹੋ ਗਏ, ਮਾਇਆ ਦੇ ਨਾਲ ਸਾਡਾ ਹੇਤ ਲੱਗ। ਲੱਖ ਸ਼ਿੰਗਾਰ ਬਣਾਇਆ, ਕਾਰਜ ਨਹੀਂ ਕੇਤ। ਮਹਾਰਾਜ ਕਹਿਣ ਲੱਗੇ ਰੱਬ ਨੂੰ ਭੁਲਾ ਕੇ ਲੱਖਾਂ ਸ਼ਿੰਗਾਰ ਕੀਤੇ, ਸਭ ਕੁਝ ਸੰਸਾਰ ਵਿੱਚ ਕੀਤਾ, ਪਰ ਕਹਿਣ ਲੱਗੇ ਅੰਤ ਵੇਲੇ ਉਹ ਕਿਸੇ ਤੇਰੇ ਕੰਮ ਨਹੀਂ ਆਏ। ਜਿੱਤ ਦਿਨ ਦੇਹ ਬਿਨਸ ਸੀ, ਬਿਨਸ ਸੀ ਦੇ ਅਰਥ ਹੁੰਦਾ ਬਿਨਸ ਜਾਣਾ, ਬਿਨਸ ਦੇ ਅਰਥ ਹੁੰਦਾ ਖਤਮ ਹੋ ਜਾਣਾ। ਜਿਸ ਦਿਨ ਮੇਰੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਜਿਸ ਦਿਨ ਤੇਰੀ ਦੇਹ ਜਿਹੜੀ ਹੈ ਨਾ, ਸਰੀਰ ਜਿਹੜਾ ਹੈ, ਉਹ ਬਿਨਸ ਗਈ, ਖਤਮ ਹੋ ਗਏ, ਭਾਵ ਤੇਰੀ ਮੌਤ ਆ ਗਈ, ਉਸ ਵੇਲੇ ਕੀ ਪਾਣਾ ਵਾਪਰਨਾ, ਤਿੱਤ ਵੇਲਾ ਕਹਿ ਸੁਣ ਪ੍ਰੇਤ। ਕਹਿਣ ਲੱਗੇ ਜਿੰਨਾ ਕਰਕੇ ਤੂੰ ਗੁਰੂ ਨੂੰ ਭੁਲਾ ਛੱਡਿਆ, ਸੰਸਾਰ ਕਰਕੇ ਨਾ, ਪਰਿਵਾਰ ਕਰਕੇ, ਮਾਇਆ ਕਰਕੇ, ਕਹਿਣ ਲੱਗੇ ਜਿੰਨਾ ਕਰਕੇ ਤੈਨੂੰ ਸਾਰੀ ਜ਼ਿੰਦਗੀ ਗੁਰੂ ਚੇਤੇ ਨਹੀਂ ਆ, ਨਾ ਤੈਨੂੰ ਵਾਹਿਗੁਰੂ ਚੇਤੇ ਆਇਆ, ਜਿਸ ਦਿਨ ਸਰੀਰ ਵਿੱਚੋਂ ਸਵਾਸ ਨਿਕਲ ਗਏ ਨਾ, ਤਿੱਤ ਵੇਲੇ ਕਹਿ ਸਨ ਪ੍ਰੇਤ, ਉਸੇ ਦਿਨ ਉਹਨਾਂ ਨੇ ਪਰਿਵਾਰ ਨੇ ਸੰਸਾਰ ਨੇ ਕਹਿ ਦੇਣਾ ਵੀ ਹੁਣ ਇਹ ਡੈਡ ਬੋਡੀ ਹੈ, ਇਹ ਤੇ ਮਰ ਗਿਆ ਹੈ, ਕੰਮ ਖਤਮ ਹੋ ਗਿਆ, ਇਹ ਤੇ ਪ੍ਰੇਤ ਬਣ ਗਿਆ, ਛੇਤੀ ਦੇ ਨਾਲ ਹੁਣ ਇਹਨੂੰ ਕੱਢੋ, ਸੰਸਕਾਰ ਕਰੋ ਤੇ ਸਾਰਾ ਕੰਮ ਖਤਮ ਕਰੋ। ਇਹ ਬਿਲਕੁਲ ਸੱਚਾਈ ਜੀ ਗੁਰਮੁਖੋ, ਇਸੇ ਤਰ੍ਹਾਂ ਹੀ ਹੁੰਦਾ ਜੀ। ਸੰਸਾਰ ਵਿੱਚ ਜਿੰਨਾ ਮਰਜ਼ੀ ਬੰਦਾ ਖਚਿਤ ਹੋ ਜਾਏ, ਜਿੰਨਾ ਮਰਜ਼ੀ ਸੰਭਾਲ ਲਏ, ਪਰ ਅੰਤ ਵੇਲੇ ਸਾਡੀ ਹਾਲ। ਇਸੇ ਕਰਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਬਚਨ ਕਿਹਾ ਸੀ, ਸੁੱਖ ਮੈਂ ਆਣ ਬਹੁਤ ਮਿਲ ਬੈਠਤ, ਰਹਿਤ ਚਹੂ ਦਿਸ ਘੇਰੈ, ਬਿਪਤ ਭਰੀ ਸਭ ਹੀ ਸੰਗ ਛਾੜਤ, ਕੋ ਨ ਆਵਤ ਨੇਰ ਕਰਕੇ ਨਾਰ, ਬਹੁਤ ਹਿਤ ਜਾਸੁ ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ, ਤਿਤ ਵੇਲੇ ਕਹਿ ਸਨ ਪ੍ਰੇਤ, ਪ੍ਰੇਤ ਪ੍ਰੇਤ ਕਰ ਭਾਗੀ, ਇਹ ਬਿਦ ਕੋ ਵਿਵਹਾਰ ਬਣਿਆ ਹੋਇਆ, ਜਾਸੁ ਨਿਹੁ ਲਗਾਇਓ, ਅੰਤ ਬਾਰ ਨਾਨਕ ਬਿਨ ਹਰਜੀ ਕੋ ਕੰਮ ਨਾ ਆਇਓ। ਅੰਤ ਵੇਲੇ ਹਰੀ ਤੋਂ ਬਿਨਾਂ ਕਿਸੇ ਨੇ ਕੰਮ ਨਹੀਂ ਆਉਣਾ। ਮਹਾਰਾਜ ਜੀ ਉਹ ਬਚਨ ਕਹਿੰਦੇ ਪਏ ਨੇ, ਜਿੱਤ ਦਿਨ ਦੇਹ ਬਿਨਸ ਸੀ, ਤਿਤ ਵੇਲੇ ਕਹਿ ਸਨ ਪ੍ਰੇਤ, ਪਕੜ ਚਲਾਏ ਨ ਦੂਤ ਜਮ, ਕਿਸੇ ਨਾ ਦੇਣੀ ਭੇਦ। ਮਰਨ ਤੋਂ ਬਾਅਦ ਗੁਰਮੁਖ ਜਿਸ ਵੇਲੇ ਫਿਰ ਮਹਾਰਾਜ ਜੀ ਕਹਿੰਦੇ ਨੇ ਜਮ ਫੜਦੇ ਨੇ ਨਾ, ਫਿਰ ਜਮ ਜਦੋਂ ਲੈ ਕੇ ਜਾਂਦੇ ਨੇ, ਉਹ ਕਿਸੇ ਨੂੰ ਭੇਤ ਨਹੀਂ ਦਿੰਦੇ, ਕਿਸੇ ਨੂੰ ਪਰਿਵਾਰ ਨੂੰ ਨਹੀਂ ਦੱਸਦੇ ਵੀ ਇਸ ਅਸੀਂ ਬਜ਼ੁਰਗ ਨੂੰ ਕਿੱਥੇ ਲੈ ਕੇ ਚੱਲੇ, ਕਿੱਥੇ ਜਾ ਕੇ ਸੁੱਟਣਾ, ਕਿਸੇ ਨਾ ਦੇਣੇ ਭੇਤ, ਛੱਡ ਖੜੋਤੇ ਖਿਨੇ ਮਾਹੇ, ਜਿਨਸ ਲੱਗਾ ਹੇਤ। ਫਿਰ ਉਸ ਵੇਲੇ ਬੰਦਾ ਸਾਰੇ ਜਿਹੜੇ ਨੇ ਬੇਵੱਸ ਹੋ ਜਾਂਦੇ, ਮੌਤ ਹੀ ਹੋ ਗਈ, ਛੱਡ ਖੜੋਤੇ ਵਿਚਾਰੇ ਜਿਹੜੇ ਹਰ ਵਕਤ ਕੋਲ ਰਹਿੰਦੇ ਸੀ, ਉਹਨੇ ਵੀ ਪਿੱਛੇ ਹੋ ਗਏ, ਕਿਨੇ ਮਾਏ ਜਿਨਸ ਲੱਗਾ, ਜਿਨ੍ਹਾਂ ਨਾਲ ਪ੍ਰੇਮ ਸੀ, ਜਿਨ੍ਹਾਂ ਵਾਸਤੇ ਸਾਰੀ ਜ਼ਿੰਦਗੀ ਸਭ ਕੁਝ ਕੀਤਾ, ਕਹਿਣ ਲੱਗੇ ਉਹਨਾਂ ਵਿਚਾਰੇ ਨੇ ਹੱਥ ਖੜੇ ਕਰ ਦਿੱਤੇ ਵੀ ਹੁਣ ਅਸੀਂ ਬਾਪੂ ਤੇਰਾ ਸਾਥ ਨਹੀਂ ਹੁੰਦੇ, ਹਾਂ ਜੀਂਦਿਆਂ ਜੀ ਵੇਖੋ ਸਭ ਕੁਝ ਕਰਦੇ, ਅਸੀਂ ਆਪਣੇ ਬੱਚਿਆਂ ਦੀ ਸੰਭਾਲ ਕਰਦੇ ਹਾਂ, ਲਾਇਕ ਬੱਚੇ ਜਿਹੜੇ ਨੇ ਬਜ਼ੁਰਗ ਅਵਸਥਾ ਦੇ ਵਿੱਚ ਜਦੋਂ ਬਜ਼ੁਰਗ ਪਹੁੰਚ ਜਾਂਦਾ ਹੈ, ਉਹਨਾਂ ਦੀ ਸੰਭਾਲ ਕਰਦੇ, ਇਹ ਜੀਂਦਿਆਂ ਜੀ ਬਾਪੂ ਥੋੜ੍ਹਾ ਜਿਹਾ ਤਕਲੀਫ ਹੋਵੇ, ਉਸੇ ਵੇਲੇ ਅਸੀਂ ਹੋਸਪਿਟਲ ਵਿੱਚ ਲੈ ਕੇ ਆਉਂਦੇ ਹਾਂ, ਦਵਾ ਦਾਰੂ ਕਰਦੇ ਹਾਂ, ਹਰ ਵਕਤ ਉਹਦੇ ਕੋਲ ਬੈਠਦੇ, ਇਹ ਜੀਂਦਿਆਂ ਜੀ ਦੀ ਸਾਰੀ ਕਿਰਿਆ ਹੈ। ਪਰ ਜਿਸ ਵੇਲੇ ਬੰਦੇ ਦੀ ਮੌਤ ਹੋ ਜਾਂਦੀ ਹੈ, ਉਸ ਵੇਲੇ ਸਾਡੇ ਕਿਸੇ ਪਰਿਵਾਰ ਦੀ ਵੀ ਪਹੁੰਚ ਨਹੀਂ ਜੀ ਉੱਥੋਂ ਤੱਕ ਵੀ ਅੱਗੇ ਜਾ ਕੇ ਵੀ ਬਾਪੂ ਦੀ ਕਿਤੇ ਸਹਾਇਤਾ ਕਰ ਸਕੇ। ਉਹ ਬਚਨ ਮਹਾਰਾਜ ਜੀ ਨੇ ਕਹੇ ਨੇ, ਪਰ ਕਹਿਣ ਨਹੀਂ ਦੇ ਕਿ ਸੱਜਣਾ ਘਬਰਾ ਨਾ, ਚਲੋ ਸੰਸਾਰ ਦੇ ਵਿੱਚ ਤੇ ਪਰਿਵਾਰ ਸੰਭਾਲਦਾ ਹੈ ਨਾ, ਮਰਨ ਤੋਂ ਬਾਅਦ ਪਰਮਾਤਮਾ ਸੰਭਾਲਦੇ, ਗੁਰੂ ਸੰਭਾਲਦੇ, ਪਰ ਜੇ ਤੂੰ ਗੁਰੂ ਨੂੰ ਸੰਭਾਲਿਆ ਹੈ, ਜੇ ਤੂੰ ਵਾਹਿਗੁਰੂ ਨੂੰ ਸੰਭਾਲਿਆ, ਇਸੇ ਕਰਕੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਚਨ ਕਹੇ ਨੇ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ
ਚੱਲੇ ਨਾ ਹੀ ਤੇਰੇ ਨਾਲੇ, ਸਾਸ ਤੇਰੇ ਚੱਲੇ ਨਾ ਹੀ, ਤਿਸ ਨਾਲ ਕਿਉਂ ਚਿਤਲਾਈਏ, ਐਸਾ ਕੰਮ ਮੂਲੇ ਨਾ ਕੀਜੈ ਜਿਤ ਅੰਤ ਪਛਤਾਈਏ। ਸਤਿਗੁਰੂ ਕਾ ਉਪਦੇਸ਼ ਸੁਣ, ਤੂੰ ਇਹਦੇ ਵੱਲ ਧਿਆਨ ਦੇਣਾ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵਹ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ, ਤੂੰ ਸਦਾ ਸੱਚ ਸੰਭਾਲੇ। ਜਿੱਥੇ ਪਰਿਵਾਰ ਸੰਭਾਲਣਾ ਹੈ ਨਾ, ਉੱਥੇ ਸੱਚ ਨੂੰ ਵੀ ਸੰਭਾਲਣਾ। ਜਿੱਥੇ ਪਰਿਵਾਰ ਦੀ ਪਰਵਰਿਸ਼ ਕਰਨੀ, ਉੱਥੇ ਨਾਮ ਨੂੰ ਸੰਭਾਲਣਾ ਹੈ, ਵਾਹਿਗੁਰੂ ਨੂੰ ਵੀ ਚੇਤੇ ਕਰਨਾ ਹੈ, ਸਾਡਾ ਫਰਜ਼। ਅੰਮ੍ਰਿਤ ਵੇਲੇ ਉੱਠ ਕੇ ਜਿਵੇਂ ਤੁਸੀਂ ਆਉਂਦੇ ਹੋ ਗੁਰੂ ਘਰ, ਗੁਰੂ ਦੀ ਗੋਦ ਵਿੱਚ ਬੈਠਦੇ, ਬਾਣੀ ਪੜ੍ਹਦੇ, ਇਹ ਪਰਮਾਤਮਾ ਦੇ ਨਾਮ ਦੀ ਸੰਭਾਲ ਕਰ ਰਹੇ, ਸਾਰਾ ਦਿਨ ਕਿਰਤਕਾਰ ਕਰਦੇ, ਇਹ ਪਰਿਵਾਰ ਨੂੰ ਸੰਭਾਲ ਰਹੇ। ਅਸੀਂ ਦੋਨਾਂ ਨੂੰ ਸੰਭਾਲਣਾ, ਪਰਿਵਾਰ ਨੂੰ ਵੀ ਸੰਭਾਲਣਾ, ਨਾਮ ਨੂੰ ਵੀ ਸੰਭਾਲਣਾ। ਜਦੋਂ ਇਹ ਦੋ ਚੀਜ਼ਾਂ ਸੰਭਾਲ ਕੇ ਜਾਵਾਂਗੇ, ਨਾਮ ਨੂੰ ਸੰਭਾਲਾਂਗੇ ਅੱਗਾ ਸੁਧਰ ਜਾਏਗਾ, ਤੇ ਪਰਿਵਾਰ ਨੂੰ ਸੰਭਾਲਾਂਗੇ ਤੇ ਇੱਥੇ ਸਾਡਾ ਜੀਵਨ ਸੁਖੀ ਹੋ ਜਾਏਗਾ। ਉਹ ਬਚਨ ਮਹਾਰਾਜ ਨੇ ਕਹਿਣ, ਛੱਡ ਖੜੋਤੇ ਖਿਨੇ ਮਨ, ਜਿਨ ਸਿਰ ਲੱਗਾ ਹੇਤ, ਹੱਥ ਮਰੋੜਾ ਤਨ ਕਪੇ, ਸਿਆਹ ਹੋਵਾ ਸੇਤ। ਜਦੋਂ ਮੌਤ ਆਉਂਦੀ ਹੈ ਨਾ, ਹੁਣ ਵੇਖੋ ਬਜ਼ੁਰਗੋ, ਮੈਂ ਬੇਨਤੀ ਕਰਾਂ ਗੁਰਸਿੱਖੋ, ਇਹ ਜਦੋਂ ਮੌਤ ਆਉਂਦੀ ਨਾ, ਜਦੋਂ ਬੰਦੇ ਦੇ ਸਵਾਸ ਨਿਕਲਦੇ ਨੇ, ਜਮ ਜਿਹੜੇ ਨੇ ਇਹਨੂੰ ਪੀੜਦੇ ਨੇ, ਉਸ ਵੇਲੇ ਬੰਦੇ ਦੀ ਜਿਹੜੀ ਹਾਲਤ ਹੈ ਨਾ, ਉਹ ਮਹਾਰਾਜ ਨੇ ਬਿਆਨ ਕੀਤੀ, ਹੱਥ ਮਰੋੜਾ। ਜਦੋਂ ਕਿਸੇ ਸਵਾਸ ਨਿਕਲਦੇ ਨਾ, ਕਈ ਵਾਰੀ ਹੱਥ ਵੀ ਬੰਦੇ ਦੇ ਮੁੜ ਜਾਂਦੇ, ਅੜਾ ਨੱਕ ਹੈ ਨਾ, ਇਹਦੀ ਹੱਡੀ ਵੀ ਵਿੰਗੀ ਹੋ ਜਾਂਦੀ, ਕਿਉਂਕਿ ਇਹ ਸਰੀਰ ਵਿੱਚੋਂ ਸਵਾਸ ਨਿਕਲਦੇ ਨੇ, ਇਸ ਤਰ੍ਹਾਂ ਦਾ ਭਾਣਾ ਵਾਪਰਦਾ। ਹੱਥ ਮਰੋੜਾ ਤਨ ਕਪੇ, ਜਿਹੜਾ ਤਨ ਹੈ ਨਾ ਸਾਡਾ, ਕਪੇ ਦੇ ਅਰਥ ਨੇ ਕੰਬਦਾ, ਸਰੀਰ ਕੰਬਦਾ ਹੈ। ਸਿਆਹ ਹੋਵਾ ਸੇਤ, ਜਿਹੜੀ ਥੋੜੀ ਜਿਹੀ ਚਿਹਰੇ ਤੇ ਲਾਲੀ ਹੁੰਦੀ ਨਾ, ਬਸ ਸਵਾਸ ਨਿਕਲਣ ਤੋਂ ਬਾਅਦ ਉਹ ਚਿਹਰੇ ਦਾ ਰੰਗ ਜਿਹੜਾ ਬਿਲਕੁਲ ਚਿੱਟਾ ਹੋ ਜਾਂਦਾ, ਖਤਮ ਹੋ ਜਾਂਦਾ। ਜਿਹਾ ਬੀਜੇ ਸੋ ਲੂਣਾ, ਕਰਮਾ ਸੰਧੜਾ ਖੇਤ। ਮਹਾਰਾਜ ਕਹਿਣ ਲੱਗੇ, ਸੰਸਾਰ ਵਿੱਚ 70-80 ਵਰੇ ਜ਼ਿੰਦਗੀ ਬਤੀਤ ਕੀਤੀ, ਫਿਰ ਜਿਹੋ ਜਿਹੇ ਕਰਮ ਕੀਤੇ, ਉਹੋ ਜਿਹਾ ਅੱਗੇ ਫਲ ਮਿਲ ਗਿਆ। ਜਿਹਾ ਬੀਜੇ, ਜਿਹੋ ਜਿਹਾ ਬੀਜ ਬੀਜਿਆ ਸੀ, ਸੋ ਲੂਣਾ, ਉਹ ਜਿਹਾ ਤੈਨੂੰ ਵੱਢਣਾ ਪੈ ਗਿਆ। ਕਰਮਾ ਸੰਧੜਾ ਖੇਤ, ਆਹ ਸਾਡਾ ਸਰੀਰ ਜਿਹੜਾ ਨਾ, ਇਹ ਵੀ ਇੱਕ ਖੇਤ ਜੇ, ਕਰਮਾਂ ਦਾ ਬੀਜ ਅਸੀਂ ਪਾ ਰਹੇ ਹਾਂ। ਜੇ ਚੰਗਾ ਪਾਵਾਂਗੇ ਚੰਗਾ ਵੱਢਦੇ। ਚੰਗਾ ਬੀਜ ਕਿਹੜਾ ਹੈ? ਆ ਗੁਰੂ ਦੀ ਸੰਗਤ ਵਿੱਚ ਬੈਠੇ ਹੋ ਨਾ, ਬਾਣੀ ਸੁਣ ਰਹੇ ਹੋ, ਇਸ ਤੋਂ ਚੰਗਾ ਬੀਜ ਹੋਰ ਕੋਈ ਨਹੀਂ। ਬਸ ਇਹ ਜਿੰਨਾ ਬੀਜ ਵਾਹਿਗੁਰੂ ਦੇ ਨਾਮ ਦਾ ਪਾ ਸਕੀਏ, ਪਾ ਲਏ, ਬਸ ਇਹਨੂੰ ਅਸੀਂ ਵੱਢਾਂਗੇ, ਇਹਦੇ ਨਾਲ ਸਭ ਦਾਤਾਂ ਮਿਲਣੀਆਂ। ਕਰਮਾਂ ਸੰਧੜਾ ਖੇਤ, ਨਾਨਕ ਪ੍ਰਭ ਸਰਨਾਗਤੀ ਚਰਨ ਬਹਿਤ, ਪ੍ਰਭ ਦੇ ਧੰਨ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਹੇ ਪਰਮਾਤਮਾ ਜੀ, ਮੈਂ ਤੇ ਤੇਰੀ ਚਰਨ ਸ਼ਰਨ ਦੇ ਵਿੱਚ ਆਇਆ, ਤੇਰੇ ਚਰਨ ਜਿਹੜੇ ਨੇ ਨਾ, ਉਹ ਸਾਡੇ ਵਾਸਤੇ ਬੋਹਿਤ ਨੇ। ਬੋਹਿਤ ਕਹਿੰਦੇ ਨੇ ਬੇੜੇ ਨੂੰ, ਜਹਾਜ਼ ਨੂੰ। ਜਿਵੇਂ ਬੇੜੇ ਵਿੱਚ ਬੰਦਾ ਬਹਿ ਜਾਏ ਤੇ ਦਰਿਆ ਪਾਰ ਕਰ ਜਾਂਦਾ ਹੈ, ਜੇ ਵੱਡੇ ਜਹਾਜ਼ ਵਿੱਚ ਬਹਿ ਜਾਏ ਸਮੁੰਦਰ ਪਾਰ ਕਰ ਜਾਂਦਾ ਹੈ। ਇਸੇ ਤਰ੍ਹਾਂ ਜਿਹੜੇ ਵਾਹਿਗੁਰੂ ਦੀ ਚਰਨ ਸ਼ਰਨ ਵਿੱਚ ਆ ਜਾਂਦੇ ਨੇ, ਉਹ ਭਵਜਲ ਸੰਸਾਰ ਨੂੰ ਪਾਰ ਕਰ ਜਾਂਦੇ ਨੇ। ਸੇ ਭਾਦੋ ਨਰਕ ਨ ਪਾਈਐ ਗੁਰ ਰੱਖਣ ਵਾਲਾ ਹੇਤ। ਅਖੀਰ ਵਿੱਚ ਪਹਿਲਾਂ ਮਹਾਰਾਜ ਜੀ ਨੇ ਮੌਤ ਦੀ ਗੱਲ ਕੀਤੀ, ਸੰਸਾਰ ਦੀ ਗੱਲ ਕੀਤੀ, ਤੇ ਅਖੀਰ ਵਿੱਚ ਜਾ ਕੇ ਕਹਿੰਦੇ ਨੇ, ਸਿੱਖਾ ਘਬਰਾਈ ਨਾ। ਇੱਕ ਦਿਨ ਮੈਂ ਢੰਗ ਦੱਸਦਾ ਹੈ, ਜੇ ਭਾਦੋ ਦੇ ਮਹੀਨੇ ਵਿੱਚ ਸੰਗਰਾਂਦ ਵਾਲੇ ਦਿਨ ਆਇਆ ਹੈ ਨਾ, ਤੇ ਇੱਕ ਬਚਨ ਪੱਲੇ ਬੰਨ ਕੇ ਜਾਈ, ਗੁਰੂ ਵਾਲਾ ਬਣ, ਗੁਰੂ ਦੇ ਚਰਨਾਂ ਵਿੱਚ ਜੁੜੀ, ਗੁਰ ਰੱਖਣ ਵਾਲਾ ਹੇਤ। ਜੇ ਗੁਰੂ ਨਾਲ ਪ੍ਰੇਮ ਬਣ ਗਿਆ ਨਾ, ਬਾਣੀ ਨਾਲ ਤੇਰਾ ਸਨੇਹ ਬਣ ਗਿਆ, ਤੇ ਗੁਰੂ ਜਿਹੜਾ ਹੈ ਉਹ ਤੈਨੂੰ ਜਮਾਂ ਦੀ ਮਾਰ ਤੋਂ ਬਚਾ ਲਏਗਾ, ਉਹ ਤੈਨੂੰ ਰੁੜ ਨਹੀਂ ਦੇਗਾ, ਸੱਚ ਜੇ ਗੁਰਮੁਖ। ਇਸੇ ਕਰਕੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਬਚਨ ਕਿਹਾ ਸੀ, ਭੁੱਲੇ ਮਾਰਗ ਜਿਨਹੇ ਬਤਾਇਆ, ਐਸਾ ਗੁਰਵਡ ਭਾਗੀ ਪਾਇਆ, ਸਿਮਰ ਮਨਾ ਰਾਮ ਨਾਮ ਚਿਤਾਰੇ, ਬਸ ਰਹਿ ਹਿਰਦੇ ਗੁਰਚਰਨ ਪਿਆਰੇ। ਤੇ ਅਖੀਰ ਵਿੱਚ ਬਚਨ ਕਿਹਾ ਸੀ ਮਹਾਰਾਜ ਜੀ ਕਹਿੰਦੇ ਨੇ, ਅਗਨ ਸਾਗਰ ਬੂਢਤ ਸੰਸਾਰਾ, ਨਾਨਕ ਬਾਹਾ ਪੱਕੜ ਸਤਿਗੁਰ ਨਿਸਤਾਰਾ। ਇਸੇ ਕਰਕੇ ਮਹਾਰਾਜ ਜੀ ਨੇ ਬਚਨ ਕਿਹਾ ਸੀ, ਨਾਰਾਇਣ ਨਰਪਤ ਨਮਸਕਾਰ, ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹੇ ਤਾਰੇ। ਗੁਰੂ ਮੁਕਤ ਜੇ, ਜਿਹੜਾ ਮੁਕਤ ਗੁਰੂ ਦੇ ਚਰਨਾਂ ਨਾਲ ਜੁੜਦਾ ਨਾ, ਗੁਰੂ ਉਹਨਾਂ ਨੂੰ ਵੀ ਮੁਕਤ ਕਰ ਦਿੰਦਾ ਹੈ। ਅੱਜ ਭਾਦੋ ਦਾ ਮਹੀਨਾ ਆਰੰਭ ਹੋਇਆ, ਮਹਾਰਾਜ ਕਿਰਪਾ ਕਰਨ ਸਾਡਾ ਸਾਰਿਆਂ ਦਾ ਇਹ ਚੜਿਆ ਮਹੀਨਾ ਜਿਹੜਾ ਸਾਰਿਆਂ ਦਾ ਸੁਖੀਆਂ ਦੇ ਨਾਲ, ਖੁਸ਼ੀਆਂ ਦੇ ਨਾਲ ਬਤੀਤ ਹੋਵੇ। ਮਹਾਰਾਜ ਸਭਨਾਂ ਦੇ ਘਰ ਦੇ ਵਿੱਚ ਖੁਸ਼ੀਆਂ ਆਨੰਦ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦੀਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ।
ਸਤਿਗੁਰ ਤਾਂ ਪਾਇਆ ਸਾਹਿਬ ਸੇਤੀ ਮਨ ਵਜਿਆ ਵਧਾਈਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਈਆ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿੰਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰਾ ਸੁਆਮੀ ਸੋਕੈ ਮਨੋ ਵਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ ਕਰਤਾ ਤੇਰਾ ਸਭ ਕੁਛ ਹੈ ਜਿਸ ਦੇਹੇ ਸੋ ਪਾਵੈ ਸਦਾ ਸਭ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਾਹੇ ਨਾਨਕ ਸੱਚੇ ਸਾਹਿਬੋ ਕਿਆ ਨਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸਾਂਤ ਸੁਖ ਮਨਿਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰ ਵਟੋਂ ਜਿਸ ਦੀਆਂ ਵਡਿਆਈਆ ਕਾਹੇ ਨਾਨਕ ਸੁਣਹੋ ਸੰਤੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੋ ਤੁਧ ਵਸ ਕੀਤੇ ਕਾਲ ਕੰਡ ਕੁਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦਵਾਜ ਅਨ ਦਿਸਨੋ ਵਡ ਭਾਕੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਰ ਕਹਿਤੇ ਪਵਿੱਤ ਸਤਿਗੁਰ ਹਿਆ ਭਰਪੂਰੇ ਬਿਨਵੰਤ ਨਾਨ ਗੁਰ ਚਰਨ ਲਾਗੇ ਵਾਜੇ ਅਨਹ ਤੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦਾਈ ਦਾਇਆ ਖੇਲਾ ਸਗਲ ਜਗਤ ਚੰਗਿਆਈਆ ਬੁਰਿਆਈਆ ਬਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਦ ਕਾਲ ਨਾਨਕ ਤੇ ਮੁਖੀ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸਕਦ ਕਾਲ ਨਾਨਕ ਤੇ ਮੁਖੀ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

સાસંગ જી બોલો જી વાહેગુરુ વાહેગુરુ એક ઓંકાર શ્રી વાહેગુરુજી કી ફતે શ્રી ભગવતીજી સહાય વાસ ગોતી પાછી દર્શન પ્રચમ ભગવતી શમર કહે ગુરુ નાનક લહિત્યાય પ્રેમકત ગુરતે અમરદાસ રામદાસ સહાય અર્જુન હર ગોબિંદન શિમરો શ્રી હર રાય શ્રી હર કૃષ્ણ ત્યાગ સબ દુઃખ જાય તેગ બહાદુર સિમરયા કરનાઉન જાગતા સબ થાઈ હોય સહાય દસમે પાછા ગુરુ ગોવિંદ સિંહ જી મહારાજ સબ થાઈ હોય સહાય દસ સબ થાઈ હોય સહાય દસા પાછી પુત્રાત્મક રૂપ સાહેબ શ્રી ગુરુ ગ્રંથ સાહેબ ને પાર દર દે અંતર કે ખાલસા સે બોલો જી વાહે ਵਾਹ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਦੇ ਚਾਲੀ ਮੁਕਤੇ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਚੱਕਿਆ ਦੇਗ ਚਲਾਈ ਤੇ ਵਾਹੀ ਦੇ ਕੇ ਡੇਢ ਕੀਤਾ ਤਨਾ ਪਿਆਰਿਆਂ ਤੇ ਪਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਹਰ ਨਜ਼ਰ ਆਏਗਾ ਗੁਰਦੁਆਰੇ ਸੇਵਾ ਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆ ਰਿਹਾ ਸੀ ਕਿਸੇ ਤੇ ਕੇਸਾ ਸਵਾਸਾ ਸਿੰਘ ਆਇਆ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪਹਿਲਾਂ ਦਸਤਾਂ ਗੁਰਦੁਆਰਾ ਦੱਸਿਆ ਅੰਦਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੈ ਜਿਤ ਆਵਣ ਕਾ ਸਰ ਕਾ ਸਰਬ ਸੁਖੋ ਹੈ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਸਰ ਚਰਿਆ ਹੈ ਦੇਵ ਦੇ ਕੀ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੁਰਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਾਹਿਬ ਦੇ ਦਰਸ਼ਨ ਇਸ਼ਨਾਨ ਚੌਕੀਆਂ ਚੰਡੇ ਬੁੰਗੇ ਜੁਗ ਜੁਗ ਹਟਾਨ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕੇ ਰੱਖੇ ਆਪ ਵਾਹਿਗੁਰੂ ਗੁਰੂ ਗਰੀਬ ਰਾਜ ਪੰਥ ਸਦਾ ਸ਼ਾਹੀ ਦਰਦਾਰ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾਬ ਸਾਹਿਬ ਦੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪ ਦੇ ਪੰਥ ਨੂੰ ਛੋੜਿਆ ਗਿਆ ਹੈ ਉਹਨਾਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਨੋਟਿਆਂ ਦੀ ਓਟ ਗੁਰੂ ਨੇ ਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੋਹੇ ਕਰ ਜੋੜ ਕਰੋ ਅਰਦਾਸ ਭਾਵੇ ਤਾਣੇ ਰਾਸ ਇਹ ਗਰੀਬ ਨਿਵਾਜ ਜੀ ਆਪ ਜੀ ਦੇ ਚੰਨ ਕਾਮਨਾ ਦਰਦਾਸ ਵਿੱਚ ਆਨ ਬਖਸ਼ਿਸ਼ ਕੀਤੀ ਹੈ ਗਰੀਬ ਨਿਵਾਜ ਜੀ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋਏ ਸੰਗਤ ਨੂੰ ਦਰਸ਼ਨ ਦੱਸ ਦੇ ਕਹਿੰਦੇ ਹਰ ਦਿੱਤਾ ਜੀ ਬੇਅੰਤ ਬਾਣੀਆਂ ਦੇ ਪਾਠ ਇਸ ਵੇਲੇ ਰਾਗੀ ਸਿੰਘ ਨੇ ਆਪਦੇ ਚਰਨਾਂ ਜਾ ਸਕੀ ਵਾਰ ਕੀਰਤਨ ਕੀਤੇ ਨੇ ਵਿਦਵਾਨ ਵੀਰਾਂ ਨੇ ਕਥਾ ਵਿਚਾਰਾ ਕੀਤੇ ਨੇ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਪੜੀ ਹੋਈ ਬਾਣੀ ਸੋਧ ਕੇ ਸੱਚਖੰਡ ਪੁਰਾਣ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਪਛਾਣ ਦੀ ਕਿਰਪਾਲਤਾ ਕਰੋ ਜੀ ਅੱਗੋਂ ਤੋਂ ਸ਼ੁੱਧ ਤੇ ਪਿੱਤਰ ਬਾਣੀ ਟਾਲੀ ਬਣ ਬੁੱਧੀ ਬਖਸ਼ਿਸ਼ ਕਰੋ ਸੱਚੇ ਪਾਤਸ਼ਾਹ ਜੀ ਭਾਦੋਂ ਭਰ ਪੁਲਾਣੀਆਂ ਦੂਜੇ ਲੱਗਾ ਹੇਠ ਲੱਖ ਸ਼ਿਕਾਰ ਬਣਾਇਆ ਕਰ ਦੇਣਾ ਹੀ ਕੇਸ ਦਿੱਤਾ ਸੱਚੇ ਪਾਤਸ਼ਾਹ ਜੀ ਅੱਜ ਭਾਦੋਂ ਦਾ ਮਹੀਨਾ ਚੜਿਆ ਸੁਖਨਾ ਸੰਗਰਾਂ ਦਿੱਤਾ ਕਿਰਪਾ ਕਰੋ ਸੱਚੇ ਪਾਤਸ਼ਾਹ ਜੀ ਪਿਛਲਾ ਸ਼ਾਵਣ ਦਾ ਮਹੀਨਾ ਆਪਣੇ ਪਾਣੀ ਅੰਦਰ ਸੁੱਖਾਂ ਦਾ ਬਤੀਤ ਹੈ ਚੜਿਆ ਮਹੀਨਾ ਵੀ ਸੁੱਖਾਂ ਦਾ ਬਤੀਤ ਕਰੋ ਸੁੱਖਾਂ ਦਾ ਬਤੀਤ ਦਿੱਤਾ ਸੰਸਾਰ ਭਰ ਵਿੱਚ ਸੁੱਖਾਂ ਦੀ ਬਖਸ਼ਿਸ਼ ਕਰਨੀ ਕਿਰਪਾ ਕਰੋ ਸਾਰੇ ਬਖਸ਼ ਕਰਦੇ ਹਨ ਗਰੀਬ ਨਿਵਾਜ ਮਿਹਰ ਕਰਨੀ ਸਾਰੀ ਸਕਦਾਂ ਚੈਨਲ ਜੋੜਨ ਕਮਾਣੀ ਦਾ ਪਿਆਰ ਬੱਚਿਆਂ ਦਾ ਕਿਰਪਾ ਕਰੋ ਇਹਨਾਂ ਖੁਸ਼ੀਆਂ ਵਿੱਚ ਆਪ ਜੀ ਬੱਚਿਆਂ ਦਾ ਅਰਥਾਂ ਵਿੱਚੋਂ ਫਿਰ ਜਗਰਾਬ ਸ਼ਾਦੀ ਦੇਗਾ ਤਿਆਰ ਕਰ ਹਰਦਾਰ ਆਪ ਜੀ ਭੋਗ ਲਾਓ ਸ਼ੀਰ ਪ੍ਰਸਾਦ ਸਾਧ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜਾ ਪਿੱਤਰ ਨਾਮ ਚ ਬਖਸ਼ੀ ਕਰਦਾਰ ਸੱਚੇ ਪਾਤਸ਼ਾਹ ਜੀ ਆਦਰ ਕਰ ਸਿਵਾ ਦਾ ਭਾਈ ਬਘੇਰ ਸਿੰਘ ਜੀ ਸਵਾਸ ਸਵਾਰ ਪਰਿਵਾਰ ਵੱਲੋਂ ਬਾੜੀ ਸਾਹਿਬ ਦੀ ਚੜ੍ਹਦੀ ਕਲਾ ਵਾਸਤੇ ਦਾਰ ਪਿਤਾ ਜੀ ਅਤੇ ਕਾਕਾ ਸੰਦੀਪ ਸਿੰਘ ਬੀਬੀ ਕਵਿਤਾ ਕੌਰ ਦੇ ਵਿਆਹ ਦੀ ਵਰੇਗਾਂ ਦੀ ਖੁਸ਼ੀ ਵਿੱਚ ਆਪ ਦੇ ਚਰਨਾਂ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦਾ ਸਰਾ ਪਰਿਵਾਰ ਬੇਅੰਤ ਮਾਲਕ ਹਾਜ਼ਰ ਦਿੱਤਾ ਅਤੇ ਗਰੀਬਾਂ ਸੰਗਤਾਂ ਵਾਸਤੇ ਲੰਗਰਾਂ ਦੀ ਸੇਵਾ ਕਰ ਰਹੇ ਕਿਰਪਾ ਪਾਤਸ਼ਾਹ ਜੀ ਜਸਵਾਲ ਪਰਿਵਾਰ ਦੀ ਸੇਵਾ ਪ੍ਰਵਾਨ ਕਰੋ ਕੁੱਲ ਚੰਬਾਈ ਕਰਦੇ ਦਿੱਤਾ ਪਿਤਾ ਜੀ ਸੰਦੀਪ ਸਿੰਘ ਕਵਿਤਾ ਕੌਰ ਨੂੰ ਤੰਦਰੁਸਤੀ ਬਖਸ਼ੋ ਲੰਮੀ ਆਯੂ ਬਖਸ਼ੋ ਤਾਰੇ ਨਾ ਬੱਚਿਆਂ ਨੂੰ ਸਦਾ ਗ੍ਰਿਸ਼ਟੀ ਜੀਵਨ ਦੀਆਂ ਖੁਸ਼ੀਆਂ ਕਿਹੜੇ ਬਖਸ਼ਿਸ਼ ਕਰਕੇ ਆਪ ਚੜ੍ਹਦੀ ਕਲਾ ਰੱਖਣਾ ਅਤੇ ਚਰਨਾਂ ਨੂੰ ਜੋੜਨਾ ਕਰਵਾਉਣੇ ਦਾ ਪਿਆਰ ਬਖਸ਼ਿਸ਼ ਕਰਨਾ ਅਤੇ ਜਸਵਾਲ ਪਰਿਵਾਰ ਦੀ ਵਾਢੀ ਚਾਪ ਦਿੱਤਾ ਜੋ ਉਸ ਵਿੱਚ ਚੜ੍ਹਦੀ ਕਲਾ ਬਖਸ਼ੋ ਤਰੱਕੀਆਂ ਬਖਸ਼ੋ ਵਾਧੇ ਬਖਸ਼ੋ ਸੇਵਕਾਂ ਦੇ ਘਰ ਦੇ ਪਾਸੇ ਕਾਰੋਬਾਰ ਬਖਸ਼ਿਸ਼ ਕਰਦੇ ਦਿੱਤਾ ਪਿਤਾ ਜੀ ਸੇਵਕਾਂ ਨੂੰ ਕਿਰਪਾ ਕਰੋ ਬਖਸ਼ਿਸ਼ ਕਰੋ ਆਪ ਮਿਹਰ ਕਰਕੇ ਦਿੱਤਾ ਜੀ ਉਹਨਾਂ ਦੇ ਕਾਰੋਬਾਰ 'ਚ ਵਾਧੇ ਬਖਸ਼ਿਸ਼ ਕਰਵਾਦਾ ਕਰੋ ਕਾਰੋਬਾਰ ਸਫਲ ਬਖਸ਼ਿਸ਼ ਕਰੋ ਦਿੱਤਾ ਦਾ ਲਾਜਪਤ ਰੱਖੋ ਕਮਾਈਆਂ ਸਬਰ ਕਰੋ ਜੀ ਗੁਰੂ ਗਰੀਬ ਨਿਵਾਜ ਮਿਹਰ ਕਰੋ ਦਿੱਤਾ ਭਾਈ ਬਲਵੀਰ ਸਿੰਘ ਜੀ ਗੁਰੂ ਪਰਿਵਾਰ ਚੜ੍ਹਦੀ ਕਲਾ ਵਾਸਤੇ ਬੇਅੰਤ ਮੈਂ ਹਾਜ਼ਰੀਤਾ ਪ੍ਰਵਾਨ ਕਰੋ ਰਵਨੀਤ ਸਿੰਘ ਬੀਬੀ ਗੁਰਵਿੰਦਰ ਕੌਰ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਬੇਅੰਤ ਮੈਂ ਹਾਜ਼ਰੀਤਾ ਪ੍ਰਵਾਨ ਕਰੋ ਭਾਈ ਪਰਮਜੀਤ ਸਿੰਘ ਵੱਲੋਂ ਪਰਿਵਾਰ ਸੁੱਖ ਸ਼ਾਂਤੀ ਵਾਸਤੇ ਬੇਅੰਤ ਮੈਂ ਹਾਜ਼ਰੀ ਪ੍ਰਵਾਨ ਕਰੋ ਜੀ ਬੀਬੀ ਕਰਮਜੀਤ ਕੌਰ ਜੀ ਦੇਹ ਰੋਗਤਾ ਵਾਸਤੇ ਪਰਿਵਾਰ ਨੂੰ ਬੇਅੰਤ ਮੈਂ ਭੇਟਾ ਕਰਾਂ ਪ੍ਰਵਾਨ ਕਰੋ ਜੋ ਕਿਰਪਾ ਕਰੋ ਬੀਬੀ ਕਰਮਜੀਤ ਨੂੰ ਤੰਦਰੁਸਤੀ ਬਖਸ਼ੋ ਲੰਮੀ ਆਯੂ ਬਖਸ਼ੋ ਕੁਛ ਕੀ ਨਾਮ ਚੜ੍ਹਦੀ ਕਲਾ ਵਾਸਤੇ ਸੰਭਾਲਦਾ ਕਰੋ ਜੀ ਗਰੀਬ ਨਿਵਾਜ ਜੀਓ ਜਸਕਰਨ ਸਿੰਘ ਮਨ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਬੇਅੰਤ ਮਾਲਕ ਹਾਜ਼ਰਤਾਰ ਪ੍ਰਵਾਨ ਕਰੋ ਜੀ
ਕਿਰਪਾ ਜੀ ਸੀਮਾ ਸੈਣੀ ਵੱਲੋਂ ਤੰਦਰੁਸਤੀ ਵਾਸਤੇ ਅਰਦਾਸ ਭੇਜਦੇ ਕਿਰਪਾ ਅਨੁਸਾਰ ਜੀ ਮਹਾਰਾਜ ਅਰਦਾਸ ਬੇਨਤੀ ਪ੍ਰਾਣ ਕਰਦੇ ਹਾਂ ਸੀਮਾ ਸੈਣੀ ਨੂੰ ਤੰਦਰੁਸਤੀ ਬਖਸ਼ਿਸ਼ ਕਰੋ ਜੀ ਜੀ ਬਲਵਾਸਦਾਨ ਸ਼ੇਵ ਸਿੰਘ ਮਾਵੀ ਪਰਿਵਾਰ ਸੁਖਾਂ ਦੀ ਚੜ੍ਹ ਕਲਾ ਵਾਸਤੇ ਬੇਨਤ ਮਾਰੇ ਖਾਲਸਾ ਚਰਨਾ ਪ੍ਰਵਾਨ ਕਰੋ ਜੀ ਜੀ ਮਹਾਰਾਜ ਕਾਕਾ ਅੰਗਦਵੀਰ ਸਿੰਘ ਦੀ ਤੰਦਰੁਸਤ ਚੜ੍ਹ ਕਲਾ ਵਾਸਤੇ ਬੇਨਤ ਮਾਇਆ ਪੇਟਾ ਕੀ ਪ੍ਰਵਾਨ ਕਰੋ ਜੀ ਜੀ ਮਹਾਰਾਜ ਗੁਰਦੇਵ ਸਿੰਘ ਬਾਠ ਪਰਿਵਾਰ ਸੁਖਾਂ ਦੀ ਚੜ੍ਹ ਕਲਾ ਵਾਸਤੇ ਮਾਇਆ ਹਾਜ਼ਰ ਹੋਏ ਪ੍ਰਵਾਨ ਕਰੋ ਤਾਰ ਬਖਸ਼ਿਸ਼ ਕਰਦੇ ਹਾਂ ਕਾਕਾ ਅੰਗਦਵੀਰ ਸਿੰਘ ਨੂੰ ਤੰਦਰੁਸਤੀ ਬਖਸ਼ੋ ਨਵੀਂ ਆਗੂ ਬਖਸ਼ੋ ਸਭ ਸ਼ਾਂਤ ਚੜ੍ਹ ਕਲਾ ਬਖਸ਼ੋ ਜਿਵੇਂ ਦਾਸ ਵਾਲਦਾ ਕਰੋ ਜੀ ਗਰੀਬ ਨੂੰ ਆਏ ਬਖਸ਼ਿਸ਼ ਕਰੋ ਤਾਂ ਸਾਰੇ ਸੰਗਤਾਂ ਜਗਤਾਂ ਵੱਲੋਂ ਅੱਜ ਸੰਗਰਾਂਦ ਦਿਨ ਜਾਣ ਕੇ ਸੇਵਾ ਹੋਈ ਆ ਪ੍ਰਵਾਨ ਕਰਨੀ ਸਭ ਸੰਗਤਾਂ ਦੀਆਂ ਸ਼ੁਭ ਕਾਮਨਾ ਵਾਸਤੇ ਮਾਤਾ ਪੂਜੀਆਂ ਕਰਨੀਆਂ ਚਰਨਾਂ ਚ ਅਰਦਾਸ ਤਾਂ ਬੇਨਤੀਆਂ ਪ੍ਰਵਾਨ ਕਰਦੇ ਹਾਂ ਸਭ ਦੀਆਂ ਇੱਥੇ ਪਾਤਸ਼ਾਹ ਜੀ ਸ਼ੁਭ ਕਾਮਨਾ ਵਾਸਤੇ ਮਾਤਾ ਪੂਜੀਆਂ ਕਰੋ ਜੀ ਸਾਰੇ ਪ੍ਰਵਾਨ ਸੁੱਖ ਰੱਖੋ ਰਾਹ ਮਿਹਰ ਕਰੋ ਸਮੂਹ ਸੰਗਤਾਂ ਨੂੰ ਚਰਨਾਂ ਨੂੰ ਜੁੜੋ ਸਮਾਜ ਦਾ ਪਿਆਰ ਬਖਸ਼ੋ ਸੰਗਤਾਂ ਨੂੰ ਦਰਦਾਰ ਸਦਾ ਆਪਣੇ ਚਰਨਾਂ ਦੀ ਹਾਜ਼ਰੀ ਭਰਨ ਵਾਸਤੇ ਵੀ ਹਿੰਮਤ ਬਖਸ਼ੋ ਬਲ ਬਖਸ਼ੋ ਬੁੱਧੀ ਬਖਸ਼ ਕਰਨ ਦੀ ਕਿਰਪਾਲਤਾ ਕਰੋ ਜੀ ਗਰੀਬ ਨਵਾਜ ਅੰਮ੍ਰਿਤ ਵੇਲੇ ਤੋਂ ਲੈ ਕੇ ਦਾਤੀ ਆਈਆਂ ਸਭ ਸੰਗਤਾਂ ਦੇ ਆਦਿ ਦਾਤ ਪ੍ਰਵਾਨ ਕਰੋ ਘੜੀਆਂ ਲੈ ਖਿਲਾਓ ਸੰਗਤਾਂ ਦਰ ਦੇ ਤਿੰਨ ਫੁੱਟ ਬੇਟਾ ਬਣਾਉਣ ਸ਼ੁਭਕਾਮਨਾ ਪੂਰਨ ਕਰੋ ਜੀ ਗੁਰੂ ਜੀ ਨਵਾਜ ਆਪਦੇ ਚਰਨਾਂ ਸੇਵਾ ਕਰ ਰਹੇ ਸਾਰੇ ਪਿਆਰੀ ਸੰਗਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਡੀ ਕਰਾਂ ਬਖਸ਼ੋ ਅਤੇ ਸਦਾ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਮਹਿਸੂਸ ਪਾਲਦਾ ਕਰੋ ਗਰੀਬ ਨਵਾਜ ਬਖਸ਼ਿਸ਼ ਕਰੋ ਸੇ ਕੌਮ ਨੂੰ ਖਾਲਸਾ ਪੰਥ ਨੂੰ ਏਕਤਾ ਸਵਾਗ ਪਿਆਰ ਦੀ ਬਖਸ਼ਿਸ਼ ਕਰਕੇ ਸਤ ਸੰਤੋਖ ਦਾ ਬਖਸ਼ੋ ਚਰਨਾਂ ਜੋੜੋ ਜਵਾਨੀ ਦਾ ਪਿਆਰ ਬਖਸ਼ਦਾ ਹਰ ਮੈਦਾਨ ਜਵਾਨ ਫਤਿਹ ਬਖਸ਼ਿਸ਼ ਪਾਲਦਾ ਕਰੋ ਜੀ ਗੁਰੂ ਗਰੀਬ ਨਵਾਜ ਦੂਰ ਦੁਰਾਜ ਕਰਾਂ ਬੈਠੀਆਂ ਲਾਈ ਪਤਾ ਕਿਸੇ ਸ਼ਰਮ ਕਰ ਰਹੀਆਂ ਸਾਰੀ ਸੰਗਤਾਂ ਸਾਰੀਆਂ ਪੁਰਾਣੇ ਕਰੋ ਘੜੀਆਂ ਲੈ ਕੇ ਲਾਓ ਤਾਂ ਰੱਬ ਨੇ ਕਿਰਪਾ ਕੀਤੀ ਸੰਗਤਾਂ ਨੂੰ ਤਾਂ ਬਖਸ਼ੇ ਸੰਗਤਾਂ ਦੇ ਚਰਨਾਂ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਹਦ ਮਾਇਆ ਗੁਰੂ ਘਰ ਨੂੰ ਗੁਰੂ ਘਰ ਸੇਵਾ ਸਿੰਘਾਂ ਸਰ ਸੰਗਤਾਂ ਮਾਇਆ ਪੇਟਾ ਕਰ ਦੇ ਚਰਨਾਂ ਪ੍ਰਵਾਨ ਕਰੋ ਪਸ਼ਚਾਤ ਦੀ ਕਮਾਈਆਂ ਸਬਰ ਕਰੋ ਘਰ ਜਵਾਜ ਸਭ ਸੰਗਤਾਂ ਦੀਆਂ ਸ਼ੁਭਕਾਮਨਾ ਵਾਸਤੇ ਮਾਤਾ ਪੂਰੀਆਂ ਕਰੋ ਜੀ ਤਾਰ ਮਿਹਰਾਂ ਦੇ ਕਰਿਆ ਸੇਵਾ ਪ੍ਰਵਾਨ ਕਰੋ ਭੁੱਲਾ ਚੁਕਾਈ ਵਾਹੀ ਬਖਸ਼ ਦਿੱਤਾ ਫਿਰ ਤੋਂ ਰੁਕਣਾ ਬੱਚਿਆਂ ਕੇ ਸਾਫ ਸੰਗਤਾਂ ਨੂੰ ਨਿਹਾਲ ਕਰ ਦਿੱਤਾ ਸਹੀ ਪਿਆਰੇ ਮੇਰੇ ਜਿਹੜੇ ਪੰਜਾਬ ਦਾ ਨਾਮ ਦਿੱਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਾਈ ਅਕਾਲ ਕੇ ਤਵੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦਹਿ ਜੋ ਪ੍ਰਭ ਕੋ ਮਿਲ ਬੋਚ ਹੈ ਕੋਜ ਜਵਤ ਮਹਿਲ ਰਾਜ ਕਰੇਗਾ ਖਾਲਸਾ ਆਗੀ ਰਹੇ ਨਾ ਕੋ ਖਵਾਰ ਹੋਏ ਸਾ ਮਿਲੇਗੇ ਬਜੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਦੋ ਤੇਰੇ ਪਾ ਜੋ ਸ਼ਰਦਾ ਕਰ ਸੇਵ ਦੇ ਗੁਰੂ ਪਾਰ ਉਤਾਰਨ ਹਾ ਖੰਡਾ

ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸੁਭਾ, ਚਿੰਤਾ ਲਾਹੇ ਹਮਾਰੀ।

ਪਾਏ, ਰੰਡ ਬੈਠੀ ਦੂਜੈ ਭਾਏ, ਮਾਇਆ ਮੋਹੇ ਦੁੱਖ ਪਾਏ, ਆਵ ਘਟੈ ਤਨ ਛੀਜੈ, ਜੋ ਕਿਛ ਆਇਆ ਸਭ ਕਿਛ ਜਾਸੀ।

0: ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਔਰ ਸਤਿਕਾਰ ਜੋ ਸਾਧ ਸਿੰਘ ਜੀ ਮਹਾਰਾਜ ਨੇ ਬਖਸ਼ਿਸ਼ ਕੀਤੀ ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਕੁਮਾਰੇ ਨਿੱਕੀ ਵੱਧ ਆਨੰਦ ਮਾਣਦਿਆਂ ਹੋਇਆਂ ਪੁੱਤਰ ਗੁਰਾਣੀ ਆਸ਼ਾ ਕੇ ਵਾਲ ਸਪੂਰ ਕੀਤੇ ਸਰਨ ਕੀਤੇ ਨੇ ਪਰੰਦਾ ਜੋ ਨਵੀਂ ਦੀ ਕਥਾ ਰਾਮ ਜੀ ਸਰਵਣ ਕੀਤੀ ਹੈ। ਅਰਦਾਸ ਭਰੀਆਂ ਅਰਦਾਸ ਵਿੱਚ ਆਪ ਜੀ ਨੇ ਹਾਜ਼ਰੀਆਂ ਭਰੀਆਂ ਨੇ ਪਰੰਤੂ ਮਾਰੇ ਬਖਸ਼ੇ ਪਿੱਤਰ ਪ੍ਰਾਹਮਣ ਸਰਨ ਕੀਤੇ ਹਨ। ਮਹੀਨੇ ਦਾ ਨਾਮ ਸਰਨ ਕੀਤਾ ਹੈ। ਸਤਸੰਗ ਦਾ ਜਸ ਪਾਸ ਗੁਰੂ ਸਾਹਿਬ ਨੇ ਆਪ ਗੁਰੂ ਘਰ ਨੂੰ ਬਖਸ਼ਿਸ਼ ਕੀਤਾ।

ਹੋਏ। ਭੰਨ ਭੰਨ ਘੜੀਐ ਘੜ ਘੜ ਭੱਜੈ, ਢਾਹੇ ਉਸਾਰੈ ਉਸਰੇ ਢਾਹੈ। ਸਰਬ ਸੋ ਸਰਬ ਰਸ ਖੋ ਪੀ ਭਰੈ, ਸਰਬ ਰਸੋ ਖੈ ਪੀ ਭਰ ਭੁਖੈ, ਸਮਰੱਥ ਵੇ ਪਰਵਾਹ ਹੈ ਭਰਮ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਹਿਬ ਸਿੰਘ ਜੀ, ਆਪ ਜੀ ਵਡਭਾਗੀ ਹੋ ਜੋ ਸ਼ਰਧਾ ਪਿਆਰ ਸਹਿਤ ਗੁਰੂ ਚਰਨਾਂ ਵਿੱਚ ਬੈਠ ਕੇ ਇਲਾਹੀ ਬਾਣੀ ਦੇ ਸ੍ਰੀ ਸਹਿਜ ਪਾਠ ਸਰਵਣ ਕਰ ਰਹੇ ਸੋ, ਗੁਰੂ ਕਿਰਪਾ ਕਰੇ ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ, ਪੜ੍ਹੀ ਸੁਣੀ ਬਾਣੀ ਦਾ ਭਾਵ ਸਭਨਾਂ ਦੇ ਹਿਰਦਿਆਂ ਵਿੱਚ ਵਸਾਉਣ। ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹਨ, ਆਪ ਸੰਗਤ ਕਿਰਪਾਲੂ ਸਤਿਗੁਰੂ ਜੀ ਬਖਸ਼ਣਯੋਗ ਨੇ, ਬਖਸ਼ ਲੈਣਗੇ। ਆਓ ਅੱਜ ਜੋ ਭਾਦੋ ਦੇ ਮਹੀਨੇ ਦੀ ਸੰਗਰਾਂਦ ਹੈ, ਉਹਦੇ ਸੰਬੰਧ ਅੰਦਰ ਜੋ ਕੀਰਤਨ ਹਾਜ਼ਰੀ ਰੱਖੀ ਗਈ ਹੈ, ਭਾਈ ਸਾਹਿਬ ਭਾਈ ਓਂਕਾਰ ਸਿੰਘ ਜੀ ਅਤੇ ਉਹਨਾਂ ਦਾ ਜਥਾ ਆਪ ਜੀ ਨੂੰ ਗੁਰਬਾਣੀ ਕੀਰਤਨ ਨਾਲ ਜੋੜੇਗਾ। ਪਿਆਰ ਸਹਿਤ ਆਪ ਜੀ ਸਰਵਣ ਕਰੋ। ਭੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤੁਹਾਨੂੰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਸੱਚੇ ਸਾਹਿਬ ਕਿਆ ਨਹੀਂ ਤਰ ਘਰ ਤੇਰੇ, ਤੇਰੇ ਘਰ ਵਿੱਚ ਕੀ ਨਹੀਂ। ਦੁੱਧ ਵਾਲੇ ਦੁੱਧ ਲੈ ਗਏ, ਪੁੱਤ ਵਾਲੇ ਪੁੱਤ ਲੈ ਗਏ, ਕਾਰੋਬਾਰ ਕਰਨ ਵਾਲੇ ਕਾਰੋਬਾਰ ਲੈ ਗਏ। ਹਰ ਇੱਕ ਸੁੱਖ ਤੇਰੇ ਕੋਲੋਂ ਦੁਨੀਆਂ ਨੇ ਸੰਗਤਾਂ ਨੇ ਮੰਗਿਆ, ਸਭ ਦੀ ਝੋਲੀਆਂ ਭਰੀਆਂ। ਸਤਿਗੁਰੂ ਹੈ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਨਾਮ ਦੀ ਮਹਿਮਾ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿੰਦੇ ਨੇ ਉਹ ਅਨਹਦ ਨਾਦ ਜਿਹੜਾ ਵੱਜਦਾ ਹੀ ਰਹਿੰਦਾ ਹੈ ਨਾ, ਨਾਮ ਜਦੋਂ ਚੱਲ ਪਏ ਅਭਿਆਸੀ ਬਣ ਗਏ, ਕਹਿੰਦੇ ਨੇ ਫਿਰ ਗੁਰਮੁਖ ਰਹਿੰਦਾ ਸੰਸਾਰ ਵਿੱਚ ਹੈ, ਪਰ ਸੁਰਤੀ ਬਿਰਤੀ ਕਰਕੇ ਹਰ ਵੇਲੇ ਨਿਰੰਕਾਰ ਵਿੱਚ ਰਹਿੰਦਾ ਹੈ, ਉਹਦੇ ਨਾਲ ਰਹਿੰਦਾ ਹੈ। ਸੱਚੇ ਪਾਤਸ਼ਾਹ ਜਿਹਨੇ ਜੋ ਮੰਗਿਆ ਤੁਸੀਂ ਝੋਲੀ ਪਾਇਆ, ਜਿੰਨੇ ਸਰੀਰ ਤੁਹਾਡੀ ਹਜ਼ੂਰੀ ਵਿੱਚ ਸਾਡੇ ਸਮੇਤ ਬੈਠੇ ਨੇ, ਮੇਰਾ ਦੇ ਘਰ ਵਿੱਚ ਆ ਕੇ ਸੱਚੇ ਪਾਤਸ਼ਾਹ ਝੋਲੀਆਂ ਭਰੋ। ਹਰ ਦੁੱਖ ਦਾ ਇਲਾਜ ਤੁਹਾਡੇ ਘਰ ਵਿੱਚ ਹੈ, ਹਰ ਸੁੱਖ ਦਾ ਇਲਾਜ ਵੀ ਤੁਹਾਡਾ ਨਾਮ ਹੈ। ਜਦੋਂ ਸੰਸਾਰ ਤੋਂ ਬੰਦਾ ਹਾਰ ਜਾਏ, ਫਿਰ ਬਾਬੇ ਨਾਨਕ ਦੇ ਘਰ ਵਿੱਚ ਪੁਕਾਰ ਸੁਣੀ ਜਾਂਦੀ ਹੈ, ਫਿਰ ਬਾਬਾ ਨਾਨਕ ਆਪਣੇ ਬੱਚਿਆਂ ਨੂੰ ਖਾਲੀ ਨਹੀਂ ਮੋੜਦਾ। ਸੱਚੇ ਸਾਹਿਬਾ ਕਿਆ ਨਹੀਂ ਘਰ ਤੇਰੇ, ਘਰ ਤਾਂ ਤੇਰੇ ਸਭ ਕੁਛ ਹੈ, ਸਭ ਕੁਛ ਦੇ ਵਿੱਚ ਸਾਰਾ ਕੁਝ ਹੀ ਆ ਗਿਆ। ਪਰ ਜਿਹੜੇ ਤੈਨੂੰ ਪਾ ਜਾਂਦੇ ਨੇ, ਜਿਸ ਦੇ ਸੋ ਪਾਵੇ, ਜਿਹੜੇ ਤੈਨੂੰ ਪਾ ਗਏ ਉਹਨਾਂ ਦੀਆਂ ਚੋੜੀਆਂ ਤੂੰ ਵਡਿਆਈਆਂ, ਇੱਜ਼ਤ ਮਾਣ ਉਹਨਾਂ ਦੇ ਕਾਰਜਾਂ ਵਿੱਚ ਆਪ ਖਲੋ ਜਾਂਦਾ ਹੈ। ਇਹ ਪਾਵਨ ਪੰਗਤੀਆਂ ਗਾਓ, ਉਹਨੂੰ ਪਾ ਜਾਣਾ ਹੀ ਜ਼ਿੰਦਗੀ ਦਾ ਅਸਲੀ ਮਨੋਰਥ ਹੈ। ਮਹਾਰਾਜ ਦੀਆਂ ਨਜ਼ਰਾਂ ਵਿੱਚ ਆਪਣੀ ਥਾਂ ਬਣਾ ਲੈਣੀ, ਮਹਾਰਾਜ ਦੀ ਨਜ਼ਰ ਵਿੱਚ ਉਹਦੇ ਚਰਨਾਂ ਵਿੱਚ ਜਿਉਂਦਿਆਂ ਜੀ ਥਾਂ ਬਣਾ ਲੈਣੀ। ਕਹਿੰਦੇ ਨੇ ਮਰ ਕੇ ਵੀ ਥਾਂ ਮਿਲਦੀ ਹੈ।

ਸਿੰਘ ਜੀ ਅੱਜ ਅਸੀਂ ਸਾਰੇ ਚਾਰ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਜੁੜ ਬੈਠੇ ਹਾਂ। ਸਾਡੇ ਵੀ ਸਾਰਿਆਂ ਦਾ ਮਨ ਤੇ ਕਰਦਾ ਕਿ ਆਪਾਂ ਉਸ ਧਰਤੀ ਤੇ ਨਤਮਸਤਕ ਹੋਣ ਜਾਈਏ। ਦਸਮ ਪਾਤਸ਼ਾਹ ਦੇ ਚਰਨਾਂ ਨਾਲ ਆਪਣੀ ਲਿਵ ਜੋੜੀਏ, ਮਾਤਾ ਗੁਜਰੀ ਜੀ ਦੇ ਚਰਨ ਪਰਸੀਏ, ਵੱਡੇ ਸਾਹਿਬਜ਼ਾਦਿਆਂ ਨੇ ਕਿਸ ਤਰ੍ਹਾਂ ਚਮਕੌਰ ਦੀ ਗੜੀ ਵਿੱਚ ਸ਼ਹੀਦੀ ਪਾਈ ਹੋਏਗੀ। ਇਤਿਹਾਸਕਾਰਾਂ ਨੇ ਬਹੁਤ ਅੱਛੀ ਤਰ੍ਹਾਂ ਬਿਆਨ ਕੀਤਾ, ਕਵੀਆਂ ਨੇ ਵੀ, ਪਰ ਮੇਰੇ ਬਜ਼ੁਰਗ ਪ੍ਰੋਫੈਸਰ ਰਣਜੀਤ ਸਿੰਘ ਜੀ ਔਰ ਨੀਲਾ ਸਾਹਿਬ ਬੈਠੇ ਨੇ ਸਾਰੇ, ਗੁਣੀ ਜਾਣੋ ਤੁਸੀਂ, ਕੀਰਤਨੀਆਂ ਦੇ ਉੱਤੇ ਸਤਿਗੁਰ ਨੇ ਸਾਨੂੰ ਗੁਰਬਾਣੀ ਗਾਇਨ ਦਾ ਆਦੇਸ਼ ਕੀਤਾ, ਉਪਦੇਸ਼ ਕੀਤਾ। ਬਾਣੀ ਗੁਰੂ, ਗੁਰੂ ਹੈ ਬਾਣੀ, ਅਸੀਂ ਬਾਣੀ ਨੂੰ ਪ੍ਰਧਾਨ ਰੱਖ ਕੇ ਜੋ ਵੀ ਗੱਲ ਕਰਨੀ ਹੈ ਉਸ ਪ੍ਰਥਾਏ ਹੀ

ਕਹਿਣ ਲੱਗੇ ਕਿ ਭਾਵੇਂ ਸਾਡੇ ਤੇ ਜ਼ੁਲਮ ਹੋ ਰਿਹਾ ਹੈ ਪਰ ਸਾਡੀ ਕੌਮ ਤੇ ਉਸੇ ਦੇ ਲਾਲ ਲੈਣਾ ਜਿਸਨੇ ਕਿਹਾ ਸੀ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤਚਾਰ।

ਗੀਤ ਨੂੰ ਆਪਣੇ ਤਾਲ ਤੇ ਮਾਣ ਹੈ। ਮੇਰੇ ਬਜ਼ੁਰਗ ਬੈਠੇ ਨੇ, ਪਹਿਲੀ ਤੇ ਗੱਲ ਮੈਂ ਇਸ ਗੱਲ ਦੀ ਦਾਤ ਦਿੰਦਾ, ਇਹਨਾਂ ਨਾਲ ਸਤਿਕਾਰ ਕਰਦਾ ਕਿ ਅਸੀਸ ਦੇਣ ਲਈ ਬੈਠਦੇ ਨੇ ਔਰ ਕੀਰਤਨ ਸੁਣਦੇ ਨੇ। ਹੁਣ ਸੁਣਨ ਦੀ ਮਹਿਮਾ ਤੇ ਸੱਚੇ ਪਾਤਸ਼ਾਹ ਨੇ ਬਹੁਤ ਕਹੀ ਹੈ, ਪਰ ਕੀਰਤਨੀਆਂ ਨਹੀਂ ਸੁਣਦੇ ਕੀਰਤਨੀਆਂ ਨੂੰ, ਔਰ ਇਹ ਮੈਨੂੰ ਨਿਵਾਜ ਰਹੇ ਨੇ, ਮੈਂ ਇਹਨਾਂ ਦਾ ਬਹੁਤ ਸਤਿਕਾਰ ਕਰਦਾ। ਜਾਤ ਸਾਹਿਬ ਦਸਮ ਗ੍ਰੰਥ ਸਰਬਲੋ ਗ੍ਰੰਥ ਦੇ ਵਿੱਚ ਜੋ ਅਲੱਗ ਅਲੱਗ ਛੰਦ ਨੇ ਔਰ ਜੋ ਤਾਲ ਨੇ ਉਹਨਾਂ ਦਾ ਐਨਾਲਿਸਿਸ ਅਸੀਂ ਕਰਕੇ ਅਜੇ ਦੱਸ ਨਹੀਂ ਸਕੇ ਸਾਰੀ ਦੁਨੀਆ ਨੂੰ। ਮੈਂ ਨਹੀਂ ਕਹਿੰਦਾ ਕਿ ਭਾਰਤੀ ਸੰਗੀਤ ਦੀ ਤਾਲ ਪਰੰਪਰਾ ਕੋਈ ਨਿਗੂਣੀ ਹੈ, ਪਰ ਦਸਮ ਪਾਤਸ਼ਾਹ ਦੇ ਅਗਰ ਇਸ ਖਜ਼ਾਨੇ ਨੂੰ ਬੋਲਿਆ ਜਾਏ ਤੇ ਜਾਪ ਸਾਹਿਬ ਹੀ, ਜਾਪ ਸਾਹਿਬ ਦੇ ਛੰਦ ਹੀ ਔਰ ਇਹ ਕੰਮ ਕਰ ਸਕਦੇ ਨੇ ਜੇ ਬਜ਼ੁਰਗ ਬੈਠੇ ਨੇ ਸਾਡੇ ਬਸ ਰਣਜੀਤ ਸਿੰਘ ਜੀ ਔਰ ਹੋਰ ਸਾਰੇ। ਅਗਰ ਇਹ ਪੋਸੀਬਲ ਹੋ ਸਕੇ ਤੇ ਬੜੀ ਵੱਡੀ

0: ਪੰਜਾਂ ਪੁੱਲਾਂ ਦੀ ਖਿਮਾ ਕਰਨਾ ਜੀ, ਫਤਿਹ ਦੀ ਸਾਂਝ ਕਰੋ।
1: ਵਾਹਿਗੁਰੂ ਜੀ ਕਾ ਖਾਲਸਾ,
2: ਵਾਹਿਗੁਰੂ ਜੀ ਕੀ ਫਤਿਹ।

ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਸਾਰੇ ਗੁਰੂ ਸਾਹਿਬਾਨ ਸਾਰੀ ਨਾਨਕ ਜੋਤ ਸਾਨੂੰ ਅੰਮ੍ਰਿਤ ਦੀ ਇੰਪੋਰਟੈਂਸ ਬਾਰੇ ਅੰਮ੍ਰਿਤ ਦੇ ਮਹੱਤਵ ਬਾਰੇ ਦੱਸ ਰਹੇ ਨੇ।

ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਦਾ ਸ਼ੁਕਰ ਹੈ ਕਿ ਜੁਗੋ ਜੁਗੋ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ ਦੇ ਵਿੱਚ ਆਪ ਸਭ ਨੇ ਸਾਨੂੰ ਅਸੀਸ ਪ੍ਰਦਾਨ ਕੀਤੀ ਹੈ। ਪ੍ਰਬੰਧਕਾਂ ਦੇ ਵੀ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਅਵਸਰ ਦਿੱਤਾ। ਆਪ ਸਭ ਨੂੰ ਕੋਟਾਨਕੋਟ ਮੁਬਾਰਕ ਹੈ ਗੁਰੂ ਅੰਗਦ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ। ਬਹੁਤ ਅੱਛਾ ਸਬੱਬ ਬਣਦਾ ਹੈ, ਨਹੀਂ ਤੇ ਕੀਰਤਨੀ ਉਹੀ ਚੁਨੀਦਾ ਸ਼ਬਦ ਗਾ ਕੇ ਆਪਣੀ ਹਾਜ਼ਰੀ ਲਗਵਾ ਦਿੰਦੇ ਨੇ। ਸੋ ਬਹੁਤ ਅੱਛਾ ਇਹਨਾਂ ਨੇ ਪ੍ਰਬੰਧ ਸਿਰਜਿਆ ਹੈ ਕਿ ਸਾਰੇ ਗੁਰੂ ਸਾਹਿਬਾਨ ਦੀ ਬਾਣੀ, ਔਰ ਅਸੀਂ ਚਾਹਾਂਗੇ ਕਿ ਇਸੇ ਤਰ੍ਹਾਂ ਹੀ ਅਗਰ ਭਗਤ ਸਾਹਿਬਾਨ ਦੀ ਬਾਣੀ ਔਰ ਬਾਕੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਵੀ ਗਾਇਨ ਇਸੇ ਤਰ੍ਹਾਂ ਹੁੰਦਾ ਰਹੇ ਤੇ ਦੂਸਰੀਆਂ ਕਮਿਊਨਿਟੀਜ਼ ਵੀ ਸਾਡੇ ਨਾਲ ਜੁੜਨ ਗਈਆਂ, ਔਰ 1430 ਪੰਨਿਆਂ ਦੇ ਵਿੱਚੋਂ ਸਾਰੀ ਬਾਣੀ ਦਾ ਅਸੀਂ ਹੌਲੀ ਹੌਲੀ ਜਿਹੜਾ ਗਾਇਨ ਹੈ ਸ਼ਬਦ ਰੂਪ ਦੇ ਵਿੱਚ ਆਪਣੇ ਮਨ ਵਿੱਚ ਵਸਾਵਾਂਗੇ, ਗਾਇਨ ਕਰਾਂਗੇ, ਕੀਰਤਨ ਕਰਾਂਗੇ। ਕੀਰਤਨ ਭਗਤੀ ਹੈ ਕਲ ਯੁਗ ਮਹਿ ਕੀਰਤਨ ਪ੍ਰਧਾਨਾ, ਔਰ ਗੁਣ ਗੋਬਿੰਦ ਗਾਵ ਹੋ ਸਭ ਹਰਜਨ ਰਾਗ ਰਤਨ ਰਸਨਾ ਅਲਾਪ। ਬੜੀ ਖੁਸ਼ੀ ਹੈ ਕਿ ਆਉਣ ਵਾਲੇ ਸੈਪਟੰਬਰ ਦੇ ਵਿੱਚ ਸ਼ਾਇਦ ਇਹਨਾਂ ਨੇ ਪ੍ਰੋਗਰਾਮ ਉਲੀਕਿਆ ਹੈ ਕਿ ਗੁਰਮਤਿ ਸੰਗੀਤ ਦਰਬਾਰ ਵੀ ਸਜਣਗੇ, ਹੋਰ ਵੀ ਗੁਰਮਤਿ ਸੰਗੀਤ ਦੇ ਕੀਰਤਨ ਦੇ ਪ੍ਰੋਗਰਾਮ ਇੱਥੋਂ ਹੁੰਦੇ ਰਹਿੰਦੇ ਨੇ। ਇਸ ਲਈ ਅਸੀਂ ਬੜੇ ਸ਼ੁਕਰਗੁਜ਼ਾਰ ਹਾਂ, ਸਾਡੀਆਂ ਭੁੱਲਾਂ ਨਾ ਚਿਤਾਰਨਾ, ਖਿਮਾ ਕਰਨਾ, ਅਸੀਸ ਦੇਣਾ, ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪੁਰਬ ਹੈ ਨੀ, ਢਿੱਲੀ ਫਤਿਹ ਨਾ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ఆత్మతో సేవకు